ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਅਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡਾ ਵੱਡਾ ਡੀਠਾ ਹੋਏ।

ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈ ਆ, ਸਿੱਧਾ ਪੁਰਖਾ ਕੀਆ ਵਡਿਆਈ ਆ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕੁਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ,

ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚਲੀਐ ਦੁਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੁਕੈ ਭੋਗ, ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇ ਵੜੇ ਆਪ ਤੇ ਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ,

ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ

ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ

ਸੁਧ ਜੀ ਹਰ ਸੱਚੇ ਸਿਰਜਣਹਾਰਾ, ਸਭ ਜੀ ਤੁਮਾਰੇ ਜੀ, ਤੂੰ ਜੀ ਆਕਾ ਦਾ ਤਾਰਾ।

ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਹੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ

ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ

ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨ ਕੋਰੀ। ਤੂੰ ਜੁਗ ਜੁਗ ਏਕੋ ਸਦਾ, ਸਦਾ ਤੂੰ ਏਕੋ ਜੀ। ਤੂੰ ਨਿਹ

ਨਮਸਕਾਰ ਤਿਸ ਹੀ ਕੁਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਦ ਕੀਓ, ਘਟ ਘਟ ਕੇ ਅੰਤ

ਬਰਨਤ ਭਿੰਨ ਭਿੰਨ ਤੋਂ ਹਿਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਨ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀਂ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾ

ਨੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭਟਾ।

ਸਭਨਾ ਗੱਲਾਂ ਸਿਮਰਤ ਸੁਆਮੀ, ਸੋ ਕਿਉਂ ਮਨਹੋਂ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੈ, ਕਰਤਨ ਤੇਰੈ ਸਭ ਕਿਛ ਹੈ, ਜਿਸ ਦੇਹ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸੰਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਹੋ, ਜਿਸ ਦੀਆਂ ਇਹ ਵਡਿਆਈਆ। ਕਹਿ ਨਾਨਕ ਸੁਣਹੋ ਸੰਤੋ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ।

ਪੌੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੇ ਉੱਥੇ ਤੇਰੀ ਰੱਖ ਅਗਨੀ ਉੱਧਰ ਮਾਹੇ ਸੁਣ ਕੇ ਜਮ ਕੇ ਦੂਤ ਨਾਹੀਂ ਤੇਰੇ ਛੱਡ ਜਾਹੇ ਭੌਜਲ ਬਿਖਮ ਸਗਾਹੋ ਗੁਰਸਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਇ ਨ ਜਾਏ ਜੇ ਆਵੈ ਤੁਧ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰਨਾਓ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰਨਾਓ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵੱਥ ਦੇ ਜਗ ਮੈਂ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਸੋਦਾਰਾ ਰਸਾ ਵਿਰ ਪਾਠ ਸਰਵਣ ਕਰ ਰਹੇ ਸੀ। ਆਓ ਹੁਣ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ ਆਪ ਸੰਗਤਾਂ ਨੂੰ 6:30 ਵਜੇ ਤੱਕ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। 6:30 ਤੋਂ ਲੈ ਕੇ 7:20 ਤੱਕ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। 7:20 ਤੋਂ ਲੈ ਕੇ 8:00 ਵਜੇ ਤੱਕ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਉਹ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ ਜੀ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿਉ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ ਸੱਚੇ ਸਾਹਿਬ।

ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬੈਠਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦਾ ਜੋ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ, ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਜੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਨੰਬਰ 13 ਪਦਾ ਨੰਬਰ 3 ਦੇ ਸਿਰਲੇਖ ਅਧੀਨ ਦਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 280 ਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਨੂੰ ਸੁਸ਼ੋਭਿਤ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦਾ ਜੋ ਪਾਵਨ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ, ਜਿਸ ਦੇ ਵਿੱਚ ਮਹਾਰਾਜ ਜੀ ਨੇ ਉਸ ਕਰਤੇ ਪੁਰਖ ਦੀ ਬੰਦਗੀ ਵਾਲੇ ਗੁਰਮੁਖ ਅਭਿਆਸੀ ਦੇ ਨਿੰਦਕਾਂ ਦੇ ਹਾਲਾਤ ਨੂੰ ਬਿਆਨ ਕੀਤਾ ਹੈ ਕਿ ਜਦੋਂ ਕੋਈ ਵੀ ਕਿਸੇ ਗੁਰਮੁਖ ਅਭਿਆਸੀ ਪਰਮੇਸ਼ਰ ਦੀ ਬੰਦਗੀ ਵਾਲੇ ਨਾਮ ਸਿਮਰਨ ਦੇ ਅਭਿਆਸੀ ਕਿਸੇ ਗੁਰਮੁਖ ਰਸੀਏ ਦੀ ਨਿੰਦਾ ਕਰਨ ਦਾ ਯਤਨ ਕਰਦਾ ਹੈ, ਉਹਦੇ ਜੀਵਨ ਦਾ ਹਾਲਾਤ ਕਿਸ ਤਰ੍ਹਾਂ ਦਾ ਹੈ, ਸਤਿਗੁਰੂ ਸਾਹਿਬ ਜੀ ਨੇ ਉਹ ਸਾਰਾ ਨਿਰਣਾ ਸਾਡੇ ਸਨਮੁੱਖ ਰੱਖਿਆ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਕੀਤੀ, ਮਿਹਰਬਾਨ ਕੀਤੀ, ਪਾਵਨ ਸ਼ਬਦ ਦੀ ਆਰੰਭਤਾ ਕੀਤੀ ਹੈ। ਸੰਤ ਕਾ ਨਿੰਦਕ ਮਹਾਂ ਅਤਤਾਈ। ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰਮੁਖ ਸੰਤ ਪੁਰਖ ਦੀ ਨਿੰਦਾ ਬਿਰਤੀ ਰੱਖਦਾ ਹੈ ਨਿੰਦਕ ਹੈ। ਸਤਿਗੁਰੂ ਜੀ ਕਹਿੰਦੇ ਉਹਦੇ ਅੰਦਰ ਇਸ ਤਰ੍ਹਾਂ ਦੀ ਅਵਸਥਾ ਹੈ ਕਿ ਉਹ ਅਤਤਾਈ ਹੈ, ਅਤ ਦਾ ਤਾਇਆ ਹੋਇਆ ਤਪਿਆ ਹੋਇਆ ਇਨਸਾਨ ਹੈ, ਜਿਹਦੇ ਅੰਦਰ ਜਾਂ ਤਾਂ ਤ੍ਰਿਸ਼ਨਾ ਦੀ ਤਪਸ਼ ਵੱਧਦੀ ਜਾਂਦੀ ਹੈ, ਜਾਂ ਵਿਕਾਰਾਂ ਦੀ ਤਪਸ਼ ਵੱਧਦੀ ਹੈ, ਜਾਂ ਕ੍ਰੋਧ ਦੀ ਤਪਸ਼ ਵੱਧਦੀ ਜਾਂਦੀ ਹੈ, ਜਾਂ ਈਰਖਾ ਭਾਰੀ ਹੋ ਜਾਂਦੀ ਹੈ, ਅਤੇ ਜਾਂ ਉਹ ਜੀਵਨ ਦੇ ਅੰਦਰ ਜਿਹੜਾ ਹੈ ਉਹ ਕਿਸੇ ਨਾ ਕਿਸੇ ਅਵਗੁਣ ਦੇ ਵੱਸ ਹੋ ਕੇ ਆਪਣੇ ਜੀਵਨ ਨੂੰ ਤਾਉਣ ਦੀ ਕੋਸ਼ਿਸ਼ ਕਰਦਾ, ਭਾਵ ਕਿ ਤਪਿਆ ਰਹਿੰਦਾ ਹੈ। ਜਦੋਂ ਗੁਰਮੁਖਾਂ ਨੇ ਇਸ ਪੰਕਤੀ ਦੇ ਅਰਥ ਕੀਤੇ ਤਾਂ ਉਹਦੇ 3-4 ਕਾਰਨ ਦੱਸੇ ਹਨ ਕਿ ਅਤਤਾਈ ਕੌਣ ਹੈ। ਕਹਿੰਦੇ ਨੇ ਅਤ ਦਾ ਤਾਇਆ ਹੋਇਆ ਉਹ ਇਨਸਾਨ ਜਿਹੜਾ ਸਭ ਤੋਂ ਪਹਿਲਾਂ ਤਾਂ ਪਰਾਏ ਧਨ ਦੀ ਚੋਰੀ ਨੂੰ ਆਪਣੇ ਜੀਵਨ ਦੇ ਵਿੱਚ ਹੱਕ ਸਮਝਦਾ ਹੈ, ਉਸ ਤੋਂ ਉਪਰੰਤ ਉਹ ਕਿਸੇ ਦੇ ਨੁਕਸਾਨੇ ਗਏ ਅਸਥਾਨ ਨੂੰ ਵੇਖ ਕੇ ਬਹੁਤ ਖੁਸ਼ ਹੁੰਦਾ ਹੈ। ਤੀਸਰਾ ਉਹਦੇ ਅੰਦਰ ਸੁਭਾਅ ਹੈ ਕਿ ਉਹ ਅੱਤ ਦਾ ਈਰਖਾਲੂ ਇਨਸਾਨ ਆਪਣੇ ਜੀਵਨ ਦੇ ਵਿੱਚ ਹੋ ਜਾਂਦਾ ਹੈ।
ਉਹਦੇ ਅੰਦਰ ਦਵੈਖ ਬਿਰਤੀ ਜਿਹੜੀ ਹੈ ਬਹੁਤ ਭਾਰੀ ਮਾਤਰਾ ਦੇ ਵਿੱਚ ਵੱਧ ਜਾਂਦੀ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਸ ਜੀਵਨ ਵਿੱਚ ਅੱਤ ਤਾਈ ਅੱਤ ਦੇ ਤਪੇ ਹੋਏ ਇਨਸਾਨ ਦੇ ਤਾਏ ਹੋਏ ਇਨਸਾਨ ਦਾ ਸੁਭਾਅ ਬਣ ਜਾਂਦਾ ਹੈ ਜਿਹੜਾ ਸੰਤ ਕਾ ਨਿੰਦਕ ਹੈ, ਜਿਹੜਾ ਗੁਰਮੁਖਾਂ ਦੀ ਬੰਦਗੀ ਵਾਲਿਆਂ ਦੀ ਨਿੰਦਾ ਕਰਦਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਤ ਕਾ ਨਿੰਦਕ ਜੀਵਨ ਦੇ ਅੰਦਰ ਮਹਾਂ ਅਤਤਾਈ ਹੈ, ਮਹਾਨ ਤਪਿਆ ਹੋਇਆ ਅਤ ਦਰਜੇ ਦਾ ਤਪਿਆ ਹੋਇਆ ਇਨਸਾਨ ਹੈ। ਅਤੇ ਸਤਿਗੁਰੂ ਜੀ ਕਹਿੰਦੇ ਉਹਦੇ ਅੰਦਰ ਇੱਕ ਦੂਸਰੀ ਨਿਸ਼ਾਨੀ ਵੀ ਹੈ ਮਹਾਰਾਜ ਕਿਹੜੀ। ਸਤਿਗੁਰੂ ਜੀ ਕਹਿੰਦੇ ਸੰਤ ਕਾ ਨਿੰਦਕ ਖਿੰਨ ਟਿਕਨ ਨਾ ਪਾਈ। ਦੋ ਤਰੀਕਿਆਂ ਨਾਲ ਇਨਸਾਨ ਵਿੱਚ ਟਿਕਾ ਆਉਂਦਾ ਹੈ, ਇੱਕ ਜਾਂ ਤਾਂ ਸਰੀਰ ਕਰਕੇ ਟਿਕੇ ਰਹਿਣਾ, ਸੁਭਾਅ ਕਰਕੇ ਟਿਕੇ ਰਹਿਣਾ, ਇਨਸਾਨੀਅਤ ਕਰਕੇ ਟਿਕੇ ਰਹਿਣਾ, ਅਣਖ ਕਰਕੇ ਟਿਕੇ ਰਹਿਣਾ, ਗੈਰਤ ਕਰਕੇ ਟਿਕੇ ਰਹਿਣਾ, ਵਿਸ਼ਵਾਸ ਕਰਕੇ ਟਿਕੇ ਰਹਿਣਾ। ਪਰ ਦੂਸਰੇ ਦਰਜੇ ਦਾ ਟਿਕਾ ਹੈ ਜਿਹੜਾ ਮਨ ਕਰਕੇ ਟਿਕੇ ਰਹਿਣਾ। ਸਰੀਰ ਕਿਤੇ ਵੀ ਹੋਵੇ ਪਰ ਮਨ ਸ਼ਾਂਤ ਹੈ, ਸਰੀਰ ਕਿਸੇ ਮਾਹੌਲ ਵਿੱਚ ਰਹਿ ਰਿਹਾ ਹੈ ਪਰ ਮਨ ਦੀ ਇਕਾਗਰਤਾ ਭੰਗ ਨਹੀਂ ਹੋ ਰਹੀ ਹੈ, ਮਨ 'ਤੇ ਕੋ ਬਹੁਤਾ ਅਸਰ ਨਹੀਂ ਹੋ ਰਿਹਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਸੰਤ ਕਾ ਨਿੰਦਕ ਖਿੰਨ ਟਿਕਣ ਨਾ ਪਾਈ। ਖਿੰਨ ਮਾਤਰ ਵੀ ਉਹ ਟਿਕਦਾ ਨਹੀਂ ਹੈ, ਨਾ ਤਾਂ ਕਿਸੇ 'ਤੇ ਭਰੋਸਾ ਰੱਖਣ ਦੀ ਬਿਰਤੀ ਰੱਖਦਾ, ਨਾ ਮਨ ਕਰਕੇ ਟਿਕਦਾ ਹੈ। ਕਿਉਂਕਿ ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਦੀ ਬਿਰਤੀ ਬਣ ਜਾਂਦੀ ਹੈ ਕਿ ਮਨੁਆ ਦਹਿ ਦਿਸ ਧਾਮ ਦਾ ਇਹ ਕੈਸੇ ਹਰ ਗੁਣ ਗਾਵੈ, ਇੰਦਰੀ ਵਿਆਪ ਰਹੀ ਅਧਿਕਾਈ ਕਾਮ ਕ੍ਰੋਧ ਨਿਤ ਸੰਤਾਵੈ। ਅੱਤ ਦਰਜੇ ਦੇ ਕਾਮ ਅਤੇ ਕ੍ਰੋਧ ਪੰਜ ਦੇ ਪੰਜ ਵੈਰੀ ਵਿਕਾਰੀ ਬਿਰਤੀ ਦੇ ਪਾਤਰ ਜਿੰਨੇ ਵੀ ਵਿਕਾਰ ਨੇ ਮਹਾਰਾਜ ਜੀ ਕਹਿੰਦੇ ਉਸ ਇਨਸਾਨ ਦੇ ਉੱਪਰ ਟੁੱਕ ਜਾਂਦੇ, ਲਾਗੂ ਹੋ ਜਾਂਦੇ। ਸੰਤ ਕਾ ਨਿੰਦਕ ਨਾਮ ਅਭਿਆਸੀ ਗੁਰਮੁਖ ਸੰਤ ਜਨਾਂ ਦਾ ਜਿਹੜਾ ਨਿੰਦਕ ਹੈ ਖਿੰਨ ਮਾਤਰ ਵੀ ਟਿਕਾ ਨਹੀਂ ਹੈ ਉਹਦੇ ਅੰਦਰ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਇਸ ਜੀਵਨ ਵਿੱਚ ਇਹ ਤੇ ਬਿਰਤੀ ਇਸ ਤਰ੍ਹਾਂ ਦੀ ਹੈ ਕੰਚਨ ਅਸ਼ੁੱਧ ਜਿਉਂ ਕੋ ਠਾਲੀ ਠਹਿਰਾਤ ਨਾਹੀਂ। ਜਿਵੇਂ ਅਸ਼ੁੱਧ ਸੋਨਾ ਸੁਨਿਆਰੇ ਦੀ ਕੁਠਾਲੀ ਦੇ ਵਿੱਚ ਟਿਕਦਾ ਨਹੀਂ ਹੈ ਨਾ, ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਅਸ਼ੁੱਧ ਮਨ ਗੁਰੂ ਕੀ ਹਜ਼ੂਰੀ ਵਿੱਚ ਵੀ ਟਿਕਾ ਨਹੀਂ ਪ੍ਰਾਪਤ ਕਰਦਾ। ਜੇ ਇਸ ਤਰ੍ਹਾਂ ਹੋ ਰਿਹਾ ਹੈ ਜਾਂ ਤਾਂ ਇੱਕ ਗੱਲ ਦਾ ਨਿਰਣਾ ਕਰ ਲਈਏ ਵੀ ਸੰਗਤ ਮਾੜੀ ਹੈ ਸਾਡੀ, ਸਾਡੀ ਸੁਰਤ ਵਿਕਾਰੀ ਹੈ, ਅਤੇ ਜਾਂ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਗੁਰਮੁਖ ਦੀ ਨਿੰਦਾ ਕਰ ਬੈਠੇ ਹਾਂ ਜਿਹਦੇ ਕਰਕੇ ਬਹੁਤ ਵੱਡਾ ਦੁਖਾਂਤ ਵਾਪਰ ਚੁੱਕਾ ਹੈ। ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਤਾਂ ਮਨ ਟਿਕਣਾ ਚਾਹੀਦਾ ਹੈ ਪਰ ਟਿਕਾ ਨਹੀਂ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਇਸ ਬਿਰਤੀ ਕਰਕੇ ਫਿਰ ਮਨ ਦਾ ਸੁਭਾਅ ਬਣ ਗਿਆ ਹੈ ਕਿ ਮਨ ਦੀ ਅਵਸਥਾ ਇਸ ਤਰ੍ਹਾਂ ਦੀ ਬਣ ਗਈ। ਮਹਾਰਾਜ ਕਹਿਣ ਲੱਗੇ ਮਨ ਇਸ ਤਰ੍ਹਾਂ ਦੀ ਅਵਸਥਾ ਵਿੱਚ ਆ ਗਿਆ ਕਿ ਮਨ ਮੈਲਾ ਸਭ ਕੁਛ ਮੈਲਾ। ਜਿੱਦਣ ਮਨ ਦੀ ਮਲੀਨਤਾ ਆ ਗਈ ਸਾਰਾ ਕੁਛ ਹੀ ਮੈਲਾ। ਅਤੇ ਮਹਾਰਾਜ ਜੀ ਕਹਿੰਦੇ ਫਿਰ ਇਸ ਮਨ ਕੋ ਜਨਮ ਜਨਮ ਕੀ ਮਲ ਲੱਗੀ। ਜਨਮ ਜਨਮਾਂਤਰਾਂ ਦੀ ਮਲ ਇਸੇ ਪ੍ਰਕਾਰ ਹੀ ਲੱਗੀ ਹੈ, ਹਰੇਕ ਜਨਮ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਨਾ ਕੋਈ ਵਿਕਾਰ ਇਹਦੇ ਉੱਪਰ ਪ੍ਰਭਾਵਸ਼ਾਲੀ ਹੋਇਆ, ਉਹਦਾ ਅਸਰ ਇਹਦੀ ਆਤਮਾ ਦੇ ਉੱਪਰ ਇਹਦੇ ਅੰਤਿਸ਼ ਕਰਮ ਦੇ ਉੱਪਰ ਜ਼ਰੂਰ ਰਿਹਾ ਹੈ। ਅਤੇ ਫਿਰ ਸਤਿਗੁਰੂ ਜੀ ਕਹਿੰਦੇ ਕਿ ਇਹਦਾ ਸੁਭਾਅ ਬਣ ਗਿਆ ਹੈ ਕਿ ਮਨ ਦੀ ਮੈਲ ਇਸ ਪ੍ਰਕਾਰ ਦੀ ਬਣ ਗਈ ਹੈ ਕਿ ਇਹ ਕਾਲਾ ਹੋ ਚੁੱਕਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਮਨ ਕੋ ਜਨਮ ਜਨਮ ਕੀ ਮਲ ਲੱਗੀ, ਕਾਲਾ ਹੋਆ ਸਿਆਹ ਹੋ, ਜਿਉਂ ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾਹੋ। ਮਹਾਰਾਜ ਜੀ ਕਹਿੰਦੇ ਸੌ ਵਾਰੀ ਵੀ ਤੇਲ ਵਾਲੇ ਕੋਲੂ ਨੂੰ ਸਾਫ਼ ਕਰਨ ਵਾਲੀ ਟਾਕੀ ਨੂੰ ਕੱਪੜੇ ਨੂੰ ਧੋ ਦਿਓ ਸੌ ਵਾਰੀ ਵੀ, ਪਰ ਉਹਦੀ ਕਾਲਖ ਨਹੀਂ ਜਾਂਦੀ। ਮਹਾਰਾਜ ਜੀ ਕਹਿੰਦੇ ਮਨ ਦਾ ਵੀ ਇਹੀ ਹਾਲਾਤ, ਪਰ ਕਰੀਏ ਕੀ, ਇਹ ਹੋਇਆ ਕਿਉਂ? ਮਹਾਰਾਜ ਜੀ ਕਹਿੰਦੇ ਸੰਤ ਕਾ ਨਿੰਦਕ ਖਿੰਨ ਟਿਕਣ ਨਾ ਪਾਏ। ਸੰਤ ਦੀ ਗੁਰਮੁਖ ਦੀ ਨਿੰਦਾ ਕਰਨ ਵਾਲਾ ਮਨ ਕਿਤੇ ਵੀ ਟਿਕਦਾ ਨਹੀਂ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਫਿਰ ਸੰਤ ਕਾ ਨਿੰਦਕ ਮਹਾਂ ਹਤਿਆਰਾ। ਹਤਿਆਰਾ ਦਾ ਅਰਥ ਕੀ ਹੈ? ਸਤਿਗੁਰੂ ਜੀ ਨੇ ਕਿਹਾ ਨਾ ਕਈਆਂ ਦਾ ਸੁਭਾਅ ਹੈ ਅਸੰਖ ਗਲਵੜ ਹੱਤਿਆ ਕਮਾਹੇ, ਅਸੰਖ ਪਾਪੀ
ਪਾਪ ਕਰ ਜਾਏ। ਮਹਾਰਾਜ ਜੀ ਕਹਿਣਗੇ ਫਿਰ ਉਸ ਹਤਿਆਰਾ ਹੈ, ਹਤਿਆਰਾ ਹੀ ਹੈ, ਮੁਰਦਾ ਖਾਣ ਦੀ ਆਦਤ ਪੈ ਗਈ ਹੈ, ਪਰਾਇਆ ਹੱਕ ਖਾਣ ਦੀ ਆਦਤ ਪੈ ਗਈ। ਹਤਿਆਰਾ ਇਸ ਕਰਕੇ ਹੈ ਕਿ ਕਿਸੇ ਦੇ ਮੌਤ ਨੂੰ ਪ੍ਰਵਾਨ ਕਰਕੇ ਆਪਣੇ ਸੁੱਖ ਦੀ ਭਾਲ ਵਾਸਤੇ ਇਨਸਾਨ ਤੁਰਿਆ ਹੈ, ਕਿਸੇ ਦਾ ਹੱਕ ਮਾਰ ਰਿਹਾ ਹੈ ਅਤੇ ਕਿਸੇ ਦੇ ਪਰਥਾਏ ਜੀਵਨ ਦੇ ਅੰਦਰ ਹੱਕ ਖਾਣ ਦੀ ਲਗਾਤਾਰ ਕੋਸ਼ਿਸ਼ ਪਿਆ ਕਰਦਾ। ਮਹਾਰਾਜ ਜੀ ਕਹਿਣਗੇ ਸੰਤ ਕਾ ਨਿੰਦਕ ਮਹਾਂ ਹਤਿਆਰਾ ਹੈ, ਸੰਤ ਦੀ ਨਿੰਦਾ ਕਰਨ ਵਾਲਾ ਵਿਅਕਤੀ ਮਹਾਨ ਹਤਿਆਰੇ ਦੇ ਬਰਾਬਰ ਹੈ। ਜਿਵੇਂ ਕੋਈ ਕਤਲ ਕਰ ਦਿੰਦਾ ਹੈ ਨਾ ਕਿਸੇ ਦਾ, ਜਿੱਡਾ ਵੱਡਾ ਉਹ ਗੁਣਾ ਹੈ। ਸਤਿਗੁਰੂ ਜੀ ਕਹਿੰਦੇ ਕਿਸੇ ਗੁਰਮੁਖ ਦੀ ਨਿੰਦਾ ਕਰਨ ਵਾਲੇ ਉੱਪਰ ਵੀ ਬਿਲਕੁਲ ਹੂਬ ਹੂ ਉਸੇ ਤਰ੍ਹਾਂ ਲਾਗੂ ਹੁੰਦਾ। ਪਰ ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ, ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ੁਰ ਦਾ ਮਾਰਿਆ ਹੋਇਆ ਹੈ, ਜਿਹਨੂੰ ਰੱਬ ਚੇਤੇ ਨਹੀਂ ਹੈ। ਸੰਤ ਪੁਰਖ ਦਾ ਨਿੰਦਕ ਮਹਾਰਾਜ ਜੀ ਕਹਿਣਗੇ ਪਰਮੇਸ਼ੁਰ ਦਾ ਮਾਰਿਆ ਹੋਇਆ ਹੈ, ਅਤੇ ਜਿਹਨੂੰ ਪਰਮੇਸ਼ੁਰ ਮਾਰਦਾ ਹੈ। ਗੁਰਮੁਖੋ ਇਹ ਤਾਂ ਹੋ ਸਕਦਾ ਨਾ ਵੀ ਕਿਸੇ ਨੂੰ ਸੁੱਕੀ ਹੋਈ ਜ਼ਮੀਨ ਵਿੱਚ ਬੀਜਿਆ ਗਿਆ ਬੂਟਾ, ਇਹ ਤਾਂ ਹੋ ਸਕਦਾ ਵੀ ਉਹਨੂੰ ਪਾਣੀ ਦੁਬਾਰਾ ਜਿਉਂਦਾ ਕਰਦਾ। ਇਹ ਤਾਂ ਆਪਾਂ ਕਹਿ ਸਕਦੇ ਹਾਂ ਨਾ ਵੀ ਜ਼ਮੀਨ ਸੁੱਕੀ ਸੀ, ਬੂਟਾ ਬੀਜ ਦਿੱਤਾ ਅਤੇ ਪਾਣੀ ਮਿਲਿਆ ਨਹੀਂ, ਅਤੇ ਪਾਣੀ ਦੇ ਨਾਲ ਉਹਨੂੰ ਹਰਿਆ ਕੀਤਾ ਜਾ ਸਕਦਾ ਹੈ। ਜਿਹੜਾ ਬੂਟਾ ਸੁੱਕ ਜਾਏ ਉਹਨੂੰ ਪਾਣੀ ਦੇ ਨਾਲ ਹਰਿਆ ਕੀਤਾ ਜਾ ਸਕਦਾ ਹੈ, ਪਾਣੀ ਦੇ ਦਿਓ। ਪਰ ਜਿਹਨੂੰ ਪਾਣੀ ਮਾਰਦਾ, ਜਿਹਨੂੰ ਪਾਣੀ ਗਾਲਦਾ, ਸੱਚ ਜਾਣੇ ਉਹਨੂੰ ਕੋਈ ਦੁਨੀਆਂ ਦੀ ਤਾਕਤ ਜਿਹੜੀ ਹੈ ਦੁਬਾਰਾ ਹਰਿਆ ਨਹੀਂ ਕਰ ਸਕਦਾ। ਜਿਹਨੂੰ ਪਾਣੀ ਗਾਲਦਾ ਉਹਨੂੰ ਕੋਈ ਦੁਨੀਆਂ ਦੀ ਚੀਜ਼ ਹਰਿਆ ਨਹੀਂ ਕਰ ਸਕਦੀ, ਜਿਹੜਾ ਬੂਟਾ ਪਾਣੀ ਕਰਕੇ। ਸਤਿਗੁਰੂ ਜੀ ਕਹਿੰਦੇ ਹੋ ਸਕਦਾ ਕਿ ਸੰਸਾਰ ਦੀ ਕੋਈ ਨਿਯਮਾਵਲੀ ਵਿਚਾਰਾਂ ਵਿਕਾਰਾਂ ਅਤੇ ਗਲਤ ਸੰਗਤ ਕਰਕੇ ਕੋਈ ਬੰਦਾ ਮਰ ਰਿਹਾ ਹੋਵੇ, ਪਰ ਮਹਾਰਾਜ ਕਹਿਣਗੇ ਉਹ ਬਚ ਸਕਦਾ, ਪਰ ਜਿਹਨੂੰ ਪਰਮੇਸ਼ੁਰ ਮਾਰਦਾ ਉਹਦਾ ਬਚਾਅ ਕੋਈ ਨਹੀਂ। ਦੂਸਰਾ ਪੱਖ ਇਹ ਹੈ, ਕਈ ਗੁਰਮੁਖੇ ਵੀ ਉਦਾਹਰਨ ਦਿੰਦੇ ਵੀ ਰੱਬ ਦਾ ਮਾਰਿਆ ਹੋਇਆ ਬਚਾਇਆ ਜਾ ਸਕਦਾ, ਪਰ ਸੰਤ ਦਾ ਮਾਰਿਆ ਹੋਇਆ ਬਚਾਇਆ ਨਹੀਂ ਜਾ ਸਕਦਾ। ਉਹ ਵੀ ਉਦਾਹਰਨ ਇਸ ਪ੍ਰਕਾਰ ਵੀ ਲੈਂਦੇ ਨੇ, ਕਹਿੰਦੇ ਨੇ ਸੁੱਕੀ ਹੋਈ ਜ਼ਮੀਨ ਦੇ ਵਿੱਚ ਕੋਈ ਜਮਾਂਦਰੂ ਬੂਟਾ ਸੁੱਕੀ ਜ਼ਮੀਨ ਕਰਕੇ ਜਿਹੜਾ ਉਹ ਸੜ ਜਾਏ, ਕਹਿੰਦੇ ਜਿਹਨੂੰ ਜ਼ਮੀਨ ਸਾੜਦਾ ਨਾ ਉਹਨੂੰ ਫਿਰ ਗੁਰਮੁਖ ਰੂਪੀ ਸੰਤ ਪਾਣੀ ਦੇ ਕੇ ਜੀਵਨ ਦੇ ਵਿੱਚ ਹਰਾ ਕਰ ਸਕਦੇ ਨੇ, ਪਰ ਜਿਹਨੂੰ ਪਾਣੀ ਮਾਰਦਾ ਫਿਰ ਕਹਿਣ ਲੱਗੇ ਉਹਨੂੰ ਦੁਬਾਰਾ ਹਰਿਆ ਨਹੀਂ ਕੀਤਾ ਜਾ ਸਕਦਾ। ਇਹ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕਥਨ ਸਾਡੇ ਸਨਮੁੱਖ ਹੈ। ਮਹਾਰਾਜ ਜੀ ਕਹਿੰਦੇ ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ, ਪਰਮ ਈਸ਼ਵਰ ਸਰੂਪ ਅਕਾਲ ਪੁਰਖ ਦਾ ਮਾਰਿਆ ਹੋਇਆ ਹੈ ਉਹ ਮਨੁੱਖ। ਸੰਤ ਕਾ ਨਿੰਦਕ ਰਾਜ ਤੇ ਹੀਨ, ਰਾਜ ਕੀ ਹੈ? ਰਾਜ ਉਹ ਸੱਤਾ ਹੈ, ਉਹ ਤਾਕਤ ਹੈ ਜਿਹਦੇ ਆਧਾਰ ਦੇ ਉੱਪਰ ਮਨੁੱਖ ਆਪਣੀ ਹੋਂਦ ਨੂੰ ਕਾਇਮ ਕਰਦਾ ਹੈ ਦੁਨੀਆਂ ਦੇ ਸਾਹਮਣੇ। ਸਤਿਗੁਰੂ ਸਾਹਿਬ ਕਹਿਣਗੇ ਜਿਹੜਾ ਬੰਦਾ ਇਸ ਜੀਵਨ ਵਿੱਚ ਸੰਤ ਬਿਰਤੀ ਦੇ ਪਾਤਰਾਂ ਦੀ ਨਿੰਦਾ ਕਰਦਾ ਹੈ, ਮਹਾਰਾਜ ਜੀ ਕਹਿਣਗੇ ਉਹ ਰਾਜ ਤੇ ਹੀਨ ਹੋ ਜਾਂਦਾ ਹੈ, ਰਾਜ ਤੋਂ ਵਹੀਣਾ ਹੋ ਜਾਂਦਾ ਹੈ। ਇਸ ਕਰਕੇ ਸ਼ਰਮਾਦ ਫਕੀਰ ਵਰਗਿਆਂ ਨੇ ਔਰੰਗਜ਼ੇਬ ਨੂੰ ਇੱਕੋ ਗੱਲ ਆਖੀ ਸੀ, ਸ਼ਰਮੰਦ ਫਕੀਰ ਬਹੁਤ ਚੋਟੀ ਦਾ ਬੰਦਗੀ ਵਾਲਾ ਅਭਿਆਸੀ ਗੁਰਮੁਖ ਸੀ, ਅਤੇ ਇਸ ਜੀਵਨ ਵਿੱਚ ਇਹ ਗੱਲ ਪ੍ਰਤੱਖ ਸੀ ਕਿ ਉਹਦੀ ਸੰਤਤਾਈ ਤੋਂ ਸਾਰੇ ਪ੍ਰਭਾਵਿਤ ਸਨ। ਪਰ ਔਰੰਗਜ਼ੇਬ ਇੱਕ ਦਿਨ ਆਪਣਾ ਜਲੂਸ ਦਿੱਲੀ ਦੀ ਧਰਤੀ 'ਤੇ ਕੱਢਦਾ ਹੈ। ਜਲੂਸ ਦਾ ਅਰਥ ਸਮਝਦੇ ਹੋ, ਉਹ ਆਪਣੀ ਸ਼ਾਹੀ ਠਾਠ ਬਾਠ ਵਿਖਾਉਣ ਵਾਸਤੇ ਲੋਕਾਂ ਦੇ ਸਾਹਮਣੇ, ਦੁਨੀਆਂ ਦੇ ਸਾਹਮਣੇ ਆਪਣਾ ਵਿਖਾਵਾ ਕਰਦਾ, ਪ੍ਰਦਰਸ਼ਨੀ ਕਰਦਾ ਵੀ ਮੇਰਾ ਰਾਜ, ਸਾਰੀ ਦੁਨੀਆਂ ਦਾ ਜਲੂਸ ਵੇਖਣ ਵਾਸਤੇ ਆਉਂਦੀ ਹੈ। ਜਲੂਸ ਸ਼ਬਦ ਬੜਾ ਪਵਿੱਤਰ ਸੀ, ਹੁਣ ਆਪਾਂ ਮਾੜੇ ਪਾਸੇ ਵਰਤਣਾ ਸ਼ੁਰੂ ਕਰ ਦਿੱਤਾ, ਪਰ ਉਸ ਵਕਤ ਸ਼ਾਹੀ ਠਾਠ ਬਾਠ ਲੋਕ ਇਹਦਾ ਵੇਖਣ ਵਾਸਤੇ ਆਉਂਦੇ, ਬਹੁਤ ਭਾਰੀ ਮਾਤਰਾ ਦੇ ਵਿੱਚ ਇਕੱਠ ਹੁੰਦੇ। ਇੱਕ ਦਿਨ ਦਿੱਲੀ ਦੀ ਧਰਤੀ 'ਤੇ ਇਹਦਾ ਸਾਰਾ ਸ਼ਾਹੀ ਠਾਠ ਬਾਠ ਵਿਖਾਇਆ ਜਾ ਰਿਹਾ ਸੀ। ਦੂਰ ਖਲੋਤਾ ਹੋਇਆ ਨੰਗੇਜ਼, ਬਿਲਕੁਲ ਨੰਗੇਜ਼ ਤਨ ਦੇ ਨਾਲ ਖਲੋਤਾ ਹੋਇਆ ਸ਼ਰਮਦ ਫਕੀਰ ਦੂਰ ਖਲੋਤਾ, ਇਹਨੂੰ ਸਿਜਦਾ ਨਹੀਂ ਕੀਤਾ। ਇਹਨੇ ਕੀ ਕੀਤਾ? ਔਰੰਗਜ਼ੇਬ ਨੇ
ਆਪਣੇ ਕੋਲੋਂ ਇੱਕ ਕੱਪੜਾ ਦਿੱਤਾ, ਦੋ ਗਜ ਕੱਪੜਾ ਦੇ ਕੇ ਨਾ, ਅਤੇ ਇੱਕ ਵਿਅਕਤੀ ਨੂੰ ਭੇਜ ਕੇ ਕਹਿੰਦਾ ਵੀ ਉਹ ਸਾਹਮਣੇ ਫਕੀਰ ਖੜਾ ਹੈ, ਮੇਰਾ ਸ਼ਾਹੀ 68 ਮੇਰਾ ਜਲੂਸ ਲੰਘਦਾ ਪਿਆ ਹੈ ਅਤੇ ਉਹ ਨੰਗਾ ਖਲੋਤਾ ਹੈ, ਉਹਨੂੰ ਕੱਪੜਾ ਦੇ ਦਿਓ। ਕੱਪੜਾ ਦੇਣ ਗਿਆ, ਉਹਨੇ ਦੋ ਗਜ ਕੱਪੜਾ ਜਿਹੜਾ ਸੀ ਤਨ 'ਤੇ ਤਾਂ ਕੀ ਲਪੇਟਣਾ ਸੀ,

ਅੱਠ ਬਾਹਠ ਲੋਕਾਂ ਦੇ ਵਿੱਚ ਹੈ ਅਤੇ ਤੂੰ ਮੇਰੀ ਪਰਵਾਹ ਕੋਈ ਨਹੀਂ ਕੀਤੀ। ਅਤੇ ਸ਼ਰਮਾਦ ਫਕੀਰ ਚੁੱਪ ਰਿਹਾ, ਉਹਨੂੰ ਕਹਿੰਦਾ ਵੀ ਦੱਸਦਾ ਕਿਉਂ ਨਹੀਂ, ਬੋਲ। ਮੈਂ ਤੇਰਾ ਤਨ ਢੱਕਣ ਵਾਸਤੇ ਕੱਪੜਾ ਦਿੱਤਾ ਸੀ ਤਾਂ ਸਿਰ 'ਤੇ ਲਪੇਟ ਲਿਆ। ਉਹਨੇ ਕਿਹਾ ਵੀ ਤਨ ਜਿੱਥੇ ਜਿਹੜੇ ਸਰੀਰ ਦੇ ਹਿੱਸੇ ਨੂੰ ਤੂੰ ਢੱਕਣ ਵਾਸਤੇ ਕਿਹਾ ਹੈ ਉਹ ਗੰਦਗੀ ਨਾਲ ਭਰਿਆ ਹੈ, ਤੇਰੇ ਵੱਲੋਂ ਦਿੱਤਾ ਗਿਆ ਤੋਹਫ਼ਾ ਕੱਪੜੇ ਦਾ ਉਹਦੀ ਤੋਹੀਨ ਹੋਣੀ ਸੀ, ਇਸ ਕਰਕੇ ਮੈਂ ਸਿਰ 'ਤੇ ਬੰਨ੍ਹ ਲਿਆ। ਤੈਨੂੰ ਪਤਾ ਨਹੀਂ ਲੱਗਦਾ ਵੀ ਤੇਰੇ ਕੱਪੜੇ ਦਾ ਮੈਂ ਸਤਿਕਾਰ ਕੀਤਾ ਹੈ ਅਤੇ ਨਾਲੇ ਤਖਤਾਂ 'ਤੇ ਬੈਠ ਕੇ ਅਹੰਕਾਰ ਨਹੀਂ ਕਰੀਦਾ, ਮੈਨੂੰ ਪਤਾ ਹੈ ਤੇਰੇ ਕੋਲ ਕੀ ਹੈ ਅਤੇ ਕੀ ਨਹੀਂ ਹੈ। ਉਹਨੇ ਕਿਹਾ ਮੈਂ ਦਾਤਾ ਹਾਂ, ਖੜਾ ਖਲੋਤਾ ਜੋ ਕਹੇ ਮੈਂ ਦੇਸ਼ ਖਰੀਦ ਸਕਦਾ, ਮੇਰੇ ਕੋਲ ਇੰਨੀ ਤਾਕਤ ਸਮਰੱਥਾ ਹੈ, ਮੇਰੇ ਕੋਲ ਇੰਨਾ ਧਨ ਹੈ। ਅਤੇ ਸ਼ਰਮਾਦ ਫਕੀਰ ਫਿਰ ਕਹਿੰਦਾ ਵੀ ਮਨ ਵਿੱਚ ਇਕਾਗਰਤਾ ਨਾਲ ਸੋਚਦਾ ਹੈ ਫਿਰ ਰਾਜਨ ਜਿਹਨੂੰ ਜਿਹੜਾ ਤੂੰ ਦਾਨੀ ਬਣਿਆ ਫਿਰਦਾ, ਰਾਜਾ ਬਣਿਆ ਫਿਰਦਾ, ਤੂੰ ਅਸਲ ਵਿੱਚ ਭਿਖਾਰੀ ਹੈ। ਔਰੰਗਜ਼ੇਬ ਵੀ ਕਹਿੰਦਾ ਵੀ ਸੋਚਦਾ ਕੀ ਹੈ, ਆਖਿਆ ਵੀ ਸੋਚ ਮੈਂ ਇਹ ਰਿਹਾ ਹਾਂ ਵੀ ਤੂੰ ਰਾਜਾ ਹੈ ਤਖ਼ਤ 'ਤੇ ਬੈਠਣ ਵਾਲਾ, ਵੀ ਮੈਂ ਤੇਰਾ ਭਵਿੱਖ ਹੀ ਦੱਸ ਦਿਆਂ। ਔਰੰਗਜ਼ੇਬ ਨੂੰ ਬੜੀ ਖੁਸ਼ੀ ਹੋਈ, ਕਹਿੰਦਾ ਵੀ ਹਾਂ ਦੱਸ ਦਿਓ ਮੈਨੂੰ। ਉਹਨੇ ਕਿਹਾ ਫਿਰ ਥੱਲੇ ਉੱਤਰ, ਹਾਥੀ ਤੋਂ ਥੱਲੇ ਉੱਤਰ ਆਇਆ, ਉਹ ਕਹਿੰਦਾ ਮੇਰੇ ਸਾਹਮਣੇ ਖਲੋ। ਸਾਹਮਣੇ ਖਲੋ ਗਿਆ, ਕਹਿੰਦਾ ਵੀ ਮੈਨੂੰ ਆਖ ਵੀ ਮੇਰਾ ਭਵਿੱਖ ਦੱਸ ਦਿਓ। ਔਰੰਗਜ਼ੇਬ ਕਹਿੰਦਾ ਵੀ ਫਕੀਰ ਸਾਹੀ ਮੇਰਾ ਭਵਿੱਖ ਦੱਸ ਦਿਓ। ਉਹ ਫਕੀਰ ਕਹਿੰਦਾ ਵੀ ਤੂੰ ਰਾਜਾ ਹੈ ਨਾ, ਕਹਿੰਦਾ ਜੀ ਹਾਂ, ਦਿੱਲੀ ਦੇ ਤਖ਼ਤ 'ਤੇ ਬੈਠਣ ਵਾਲਾ ਹਿੰਦੁਸਤਾਨ ਦਾ ਰਾਜਾ। ਸ਼ਰਮਾਦ ਫਕੀਰ ਨੇ ਆਪਣੇ ਕੰਨ ਫੜ ਲਏ, ਅੱਖਾਂ ਬੰਦ ਕਰ ਲਈਆਂ, ਖਲੋਤਾ ਰਿਹਾ ਕੁਝ ਸਮਾਂ, ਅੱਖਾਂ ਬੰਦ ਕੀਤੀਆਂ ਖੋਲ ਲਈਆਂ। ਔਰੰਗਜ਼ੇਬ ਕਹਿੰਦਾ ਵੀ ਦੱਸੋ ਮੇਰਾ ਭਵਿੱਖ, ਕਹਿੰਦਾ ਵੀ ਰੁਕ ਜਾ। ਫਿਰ ਖਲੋਤਾ ਰਿਹਾ, ਫਿਰ ਅੱਖਾਂ ਬੰਦ ਕਰ ਲਈਆਂ, ਥੋੜ੍ਹੇ ਸਮੇਂ ਬਾਅਦ ਫਿਰ ਖੋਲ ਲਈਆਂ, ਕਹਿੰਦਾ ਜੀ ਹੁਣ ਦੱਸੋ। ਕਹਿੰਦਾ ਵੀ ਤੇਰੇ ਕੋਲ ਰੁਕਿਆ ਨਹੀਂ ਜਾਂਦਾ, ਰੁਕ, ਤੂੰ ਰਾਜਾ ਹੈ ਨਾ, ਕਹਿੰਦਾ ਹਾਂ ਬਿਲਕੁਲ ਰਾਜਾ ਹੈ, ਪਰ ਮੇਰਾ ਭਵਿੱਖ ਤਾਂ ਦੱਸੋ। ਤੀਜੀ ਵਾਰੀ ਜਦੋਂ ਅੱਖਾਂ ਬੰਦ ਕੀਤੀਆਂ, ਕਹਿੰਦੇ ਵੀ ਇਸ ਸਿਲਸਿਲੇ ਨੂੰ 24 ਮਿੰਟ ਇੱਕ ਘੜੀ ਬਤੀਤ ਹੋ ਗਈ ਸੀ। ਅਤੇ ਔਰੰਗਜ਼ੇਬ ਕਹਿੰਦਾ ਵੀ ਦੱਸ ਫਕੀਰ ਸਾਈ, ਢੀਠ ਨਾ ਬਣੋ, ਦੱਸੋ ਮੇਰਾ ਭਵਿੱਖ ਕੀ ਹੈ। ਅਤੇ ਅੱਗੋਂ ਸ਼ਰਮਾਦ ਫਕੀਰ ਕਹਿੰਦਾ ਵੀ ਜਾ ਦਾਤਾ ਬਣਿਆ ਫਿਰਦਾ ਸੀ, ਮੇਰੇ ਸਾਹਮਣੇ ਭਿਖਾਰੀ ਬਣ ਕੇ ਖਲੋਤਾ, ਜਾ ਮੈਂ ਤੈਨੂੰ ਕੁਝ ਨਹੀਂ ਦਿੰਦਾ। ਉਸ ਵਕਤ ਪਸੀਨਿਓਂ ਪਸੀਨੀ ਹੋਇਆ ਗੁੱਸੇ ਦੇ ਵਿੱਚ, ਹਾਥੀ 'ਤੇ ਸਵਾਰ ਹੋ ਕੇ ਔਰੰਗਜ਼ੇਬ 'ਤੇ ਚਲਾ ਗਿਆ। ਪਰ ਉਸ ਵਕਤ ਇਤਿਹਾਸ ਕਹਿੰਦਾ ਵੀ ਉਸ ਫਕੀਰ ਨੇ, ਸ਼ਰਮਾਦ ਫਕੀਰ ਨੇ ਜਦੋਂ ਇਹਦੀ ਤੋਹੀਨ ਕੀਤੀ, ਇਹਦਾ ਰੋਸ ਆਇਆ, ਇਹਨੇ ਉਹਦਾ ਸਿਰ ਲਵਾ ਦਿੱਤਾ ਸੀ। ਅਤੇ ਕਹਿੰਦੇ ਸਨ ਕਿ ਜਦੋਂ ਉਹਦੀ ਗਰਦਨ ਕੱਟੀ ਗਈ, ਉਸ ਵਕਤ ਉਹਨੇ ਆਪਣੀ ਗਰਦਨ ਦੇ ਖੂਨ ਦੇ ਨਾਲ ਹੀ ਮਸਜਿਦ ਦੇ ਉੱਪਰ ਦੁਨੀਆ ਦੇ ਵਿੱਚ ਅਸਲ ਸੱਚ ਲਿਖ ਦਿੱਤਾ ਸੀ। ਔਰੰਗਜ਼ੇਬ, ਜਿਹੜੇ ਧਰਮ ਦਾ ਪ੍ਰਚਾਰ ਤੂੰ ਜਿਸ ਢੰਗ ਨਾਲ ਕਰਦਾ ਪਿਆ, ਤੇਰੇ ਤੋਂ ਵੱਡਾ ਕਾਫਰ ਕੋਈ ਨਹੀਂ। ਅਤੇ ਸੱਚ ਜਾਣੇ ਉਸ ਵਕਤ ਤੋਂ ਲੈ ਕੇ ਜਿਸ ਔਰੰਗਜ਼ੇਬ ਦੀ ਬਿਰਤੀ ਇੰਨੀ ਕੁ ਮਲੀਨ ਬਣ ਚੁੱਕੀ ਸੀ ਕਿ ਉਹਨੇ ਦੁਨੀਆ ਦੇ ਉਹ ਫਕੀਰਾਂ ਦਾ ਕਤਲੇਆਮ ਦੁਨੀਆ ਦੇ ਵਿੱਚ ਕੀਤਾ ਜਿਨ੍ਹਾਂ ਨੂੰ ਲੋਕ ਪੂਜਦੇ ਸਨ, ਨਮਸਕਾਰ ਕਰਦੇ ਸਨ। ਪਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਅਖੀਰ ਤਾਂ ਹੱਦ ਉਦੋਂ ਹੋ ਗਈ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ, ਸਾਹਿਬਜ਼ਾਦਿਆਂ ਦੀ ਸ਼ਹਾਦਤ ਇਹਦੇ ਰਾਜ ਵਿੱਚ ਹੋਈ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਹਨੂੰ ਜ਼ਫਰਨਾਮੇ ਵਿੱਚ ਬੇਈਮਾਨ ਲਿਖਿਆ, ਇਹਦੇ ਰਾਜ ਦੀਆਂ ਨੀਹਾਂ ਹਿੱਲੀਆਂ। ਤਖ਼ਤ 'ਤੇ ਬੈਠਾ ਔਰੰਗਜ਼ੇਬ ਆਪਣੇ ਆਪ ਨੂੰ ਉਸ ਵੇਲੇ ਦੁਨੀਆ ਦਾ ਸਭ ਤੋਂ ਵੱਧ ਕਿਸਮਤ ਇਨਸਾਨ ਸਮਝਣ ਲੱਗ ਪਿਆ। ਇਹਦੀ ਮੌਤ ਉਸੇ ਚਿੰਤਾ ਕਰਕੇ ਹੋਈ ਅਤੇ ਅਖੀਰ ਰਾਜ ਤੋਂ ਹੀਣਾ ਹੋ ਕੇ ਬੈਠ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਸੰਦਕਾ ਨਿੰਦਕ ਰਾਜ 'ਤੇ ਹੀ, ਜਿਹਨੇ ਗੁਰਮੁਖ ਕਿਸੇ ਅਭਿਆਸੀ ਦੀ ਨਿੰਦਾ ਕਰ ਦਿੱਤੀ, ਪਰ ਉਹ ਅਭਿਆਸੀ ਹੋਣਾ ਚਾਹੀਦਾ ਹੈ। ਸਤਿਗੁਰੂ ਜੀ ਕਹਿੰਦੇ ਸੰਤਕਾ ਨਿੰਦਕ ਦੁਖੀਆ ਅਰ ਦੀਨ, ਜਿਹੜਾ ਗੁਰਮੁਖਾਂ ਦਾ ਨਿੰਦਕ ਹੈ ਉਹ ਦੁਖੀ ਵੀ ਰਹਿੰਦਾ ਹੈ ਅਤੇ ਦੀਨ ਹੋਇਆ ਰਹਿੰਦਾ, ਤਰਲੇ ਲੈਂਦਾ ਰਹਿੰਦਾ ਲੋਕਾਂ ਦੇ ਵੀ ਮੇਰੀ ਕੋਈ ਆਵਾਜ਼ ਸੁਣ ਲਓ, ਮੇਰੀ ਕੋਈ ਗੱਲ ਸੁਣ ਲਓ, ਮੇਰਾ ਕੋਈ ਭਲਾ ਕਰ ਦਿਓ, ਮੇਰੇ ਉੱਪਰ ਕੋਈ ਦਇਆ ਕਰ ਦਿਓ। ਮਹਾਰਾਜ ਜੀ ਕਹਿੰਦੇ ਉਹ ਦੀਨ ਹੋ ਕੇ ਲੋਕਾਂ ਦੇ ਤਰਲੇ ਭਰਦਾ ਹੈ, ਪਰ ਕੋਈ ਰਾਹ ਨਹੀਂ ਦਿੰਦਾ।

ਸੰਗਤ ਦਾ ਨਿੰਦਕ ਜਿਹੜਾ ਹੈ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣਗੇ ਸੰਤ ਕਾ ਨਿੰਦਕ ਦੁਖੀਆ ਅਰ ਦੀਨ, ਦੀਨ ਹੋ ਜਾਂਦਾ ਹੈ। ਸ੍ਰੀ ਗੁਰੂ ਅਮਰਦਾਸ ਸਾਹਿਬ ਜਿਸ ਦਿਨ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦਿਆਂ ਨੂੰ 12 ਸਾਲ ਹੋ ਗਏ, ਰੋਜ਼ ਖਡੂਰ ਸਾਹਿਬ ਤੋਂ ਤੁਰ ਕੇ ਜਾਣਾ ਗੋਇੰਦਵਾਲ ਸਾਹਿਬ, ਗੋਇੰਦਵਾਲ ਸਾਹਿਬ ਤੋਂ ਗਾਗਰ ਭਰ ਕੇ ਲਿਆਉਣੀ, ਖਡੂਰ ਸਾਹਿਬ ਆਣ ਕੇ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦਾ ਇਸ਼ਨਾਨ ਕਰਾਉਣਾ। ਅੱਜ ਤਕਰੀਬਨ 12 ਸਾਲ ਹੋ ਗਏ, ਅੰਦਰ ਬਿਲਕੁਲ ਬੰਦਗੀ ਨਾਲ ਭਰ ਚੁੱਕਾ ਸੀ, ਸੇਵਾ ਅਤੇ ਸਿਮਰਨ ਦਾ ਅਭਿਆਸੀ ਹੋ ਚੁੱਕਾ ਸੀ। ਸ੍ਰੀ ਗੁਰੂ ਅਮਰਦਾਸ ਸਾਹਿਬ ਬਾਬੇ ਅਮਰੂ ਦੇ ਰੂਪ ਦੇ ਵਿੱਚ ਅੱਜ ਅੰਮ੍ਰਿਤ ਵੇਲੇ ਗਾਗਰ ਚੁੱਕੀ ਗੋਇੰਦਵਾਲ ਸਾਹਿਬ ਤੋਂ ਅਤੇ ਖਡੂਰ ਸਾਹਿਬ ਦੀ ਧਰਤੀ 'ਤੇ ਆ ਰਹੇ ਸਨ। ਅਤੇ ਉਸ ਵਕਤ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਵੀ ਰਸਤੇ ਦੇ ਵਿੱਚ ਜੁਲਾਹਿਆਂ ਦੀ ਖੱਡੀ ਹੈ ਰਸਤੇ ਵਿੱਚ, ਅਤੇ ਜੁਲਾਹਿਆਂ ਦੀ ਖੱਡੀ ਦੇ ਵਿੱਚ ਉਸ ਵਕਤ ਆਮ ਕਰਕੇ ਤਾਣਾ ਜਿਹੜਾ ਸੀ ਉਹ ਕੱਸ ਕੇ, ਅਤੇ ਤਾਣਾ ਕੱਸਣ ਤੋਂ ਬਾਅਦ ਉਹਦੀਆਂ ਦਰੀਆਂ ਜਾਂ ਕੁਝ ਜਿਹੜੇ ਸੀ ਉਹ ਬਿਸਤਰੇ ਤਿਆਰ ਕੀਤੇ ਜਾਂਦੇ ਸੀ। ਪਰ ਅੱਜ ਹੋਇਆ ਕਿ ਇਤਿਹਾਸ ਕਹਿੰਦਾ ਵੀ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਰਹੇ ਨੇ, ਗਾਗਰ ਚੁੱਕੀ ਹੈ, ਹਨੇਰਾ ਬਹੁਤ, ਝੱਖੜ ਝੁੱਲਿਆ, ਇੱਕਦਮ ਪੈਰ ਡੋਲੇ ਜੁਲਾਹਿਆਂ ਦੀ ਖੱਡੀ ਨਾਲ, ਪੈਰ ਇੱਕਦਮ ਟਕਰਾਇਆ ਅਤੇ ਟਕਰਾਉਣ ਤੋਂ ਬਾਅਦ ਜ਼ਮੀਨ 'ਤੇ ਡਿੱਗ ਪਏ, ਪਰ ਗਾਗਰ ਸਾਂਭ ਲਈ, ਖੜਾਕ ਹੋਇਆ। ਅਤੇ ਖੜਾਕ ਹੁੰਦਿਆਂ ਸਾਰ ਜੁਲਾਹੇ ਨੇ ਜੁਲਾਹੀ ਨੂੰ ਆਵਾਜ਼ ਦੇ ਕੇ ਕਿਹਾ ਵੀ ਇਹ ਕਾਹਦੀ ਆਵਾਜ਼ ਹੈ, ਕੋਈ ਡਿੱਗਣ ਦੀ ਆਵਾਜ਼ ਆਈ ਹੈ, ਕੌਣ ਹੈ? ਅਤੇ ਜੁਲਾਹੀ ਆਪਣੇ ਪਤੀ ਨੂੰ ਕਹਿੰਦੀ ਵੀ ਇੱਕੋ ਹੀ ਤਾਂ ਹੈ, ਅਮਰੂ ਨਿਥਾਵਾਂ ਹੋਵੇਗਾ, ਜਿਹਨੂੰ ਨਾ ਘਰੇ ਚੈਣ ਹੈ ਨਾ ਕੁੜਮਾਂ ਦੇ ਚੈਣ, ਕੁੜਮਾਂ ਦੇ ਘਰਾਂ ਵਿੱਚ ਆਣ ਕੇ ਨੌਕਰਾਂ ਦੇ ਵਾਂਗ ਕੰਮ ਪਿਆ ਕਰਦਾ। ਅਤੇ ਕਹਿੰਦੇ ਨੇ ਬਾਬਾ ਅਮਰਦਾਸ ਸਾਹਿਬ ਨੇ ਗੱਲ ਸੁਣ ਲਈ, ਅਤੇ ਸੁਣ ਕੇ ਕਹਿੰਦੇ ਨੇ ਕਮਲੀਏ ਹੁਣ ਤਾਂ ਮੈਂ ਗੁਰੂ ਵਾਲਾ ਹੋ ਗਿਆ, ਹੁਣ ਨਿਥਾਵਾਂ ਨਹੀਂ ਰਿਹਾ, ਹੁਣ ਨਿਥਾਣਾ ਨਹੀਂ ਰਿਹਾ, ਹੁਣ ਮੈਂ ਗੁਰੂ ਵਾਲਾ ਹੋ ਗਿਆ। ਇਹ ਸ਼ਬਦ ਕਹਿਣ ਦੀ ਦੇਰ ਚੁੱਕੀ ਗਾਗਰ ਮੋਢੇ 'ਤੇ, ਖਡੂਰ ਸਾਹਿਬ ਦੀ ਧਰਤੀ 'ਤੇ ਚਲੇ ਗਏ, ਸਤਿਗੁਰੂ ਜੀ ਨੂੰ ਇਸ਼ਨਾਨ ਕਰਾਇਆ, ਦੱਸਿਆ ਨਹੀਂ। ਉੱਧਰੋਂ ਜਿਉਂ ਜਿਉਂ ਦਿਨ ਦਾ ਝੜਾ ਹੋਇਆ ਤਿਉਂ ਤਿਉਂ ਉਹ ਜੁਲਾਹੀ ਕਮਲੀ ਹੁੰਦੀ ਗਈ, ਆਪਣੇ ਕੱਪੜੇ ਤੱਕ ਪਾੜ ਪਾੜ ਕੇ ਸੁੱਟਣੇ ਸ਼ੁਰੂ ਕਰ ਦਿੱਤੇ। ਜੁਲਾਹਾ ਸਤਿਗੁਰੂ ਕੋਲ ਲੈ ਕੇ ਆਇਆ। ਮਹਾਰਾਜ ਜੀ ਕਹਿੰਦੇ ਹੋਇਆ ਕੀ? ਕਹਿੰਦੇ ਬਾਬੇ ਅਮਰੂ ਨੇ ਜਾਂਦਿਆਂ ਜਾਂਦਿਆਂ ਬਚਨ ਕੀਤੇ ਸੀ, ਕਮਲੀਏ ਮੈਂ ਗੁਰੂ ਵਾਲਾ ਹਾਂ। ਸਤਿਗੁਰੂ ਸਾਹਿਬ ਨੇ ਕੋਲ ਸੱਦ ਕੇ ਕਿਹਾ ਕਿ ਬਾਬਾ ਅਮਰਦਾਸ ਸਾਹਿਬ ਜੀ ਨੂੰ, ਕਹਿੰਦੇ ਬਾਬਾ ਜੀ ਤੁਸੀਂ ਦੱਸਿਆ ਨਹੀਂ ਅੱਜ ਕੀ ਵਾਪਰਿਆ ਸੀ। ਕਹਿਣ ਲੱਗੇ ਮਹਾਰਾਜ ਕੁਛ ਨਹੀਂ। ਕਹਿੰਦੇ ਨਹੀਂ ਦੱਸੋ, ਤਨ 'ਤੇ ਲੱਗੀ ਹੋਈ ਚੋਟ ਵੇਖੀ। ਸਤਿਗੁਰੂ ਸਾਹਿਬ ਜੀ ਕਹਿੰਦੇ ਕੁਝ ਆਖਿਆ ਸੀ ਤੁਸੀਂ? ਕਹਿੰਦੇ ਜੀ ਹਾਂ, ਇਹਨੇ ਮੈਨੂੰ ਕਿਹਾ ਸੀ ਨਿਥਾਵਾਂ ਹੈ ਤੂੰ, ਅਮਰੋਂ ਨਿਥਾਵਾਂ ਹੋਵੇਗਾ, ਅਤੇ ਮੈਂ ਇੱਕੋ ਗੱਲ ਆਖੀ ਸੀ ਕਮਲੀਏ, ਹੁਣ ਤਾਂ ਮੈਂ ਥਾਂ ਵਾਲਾ ਬਣ ਗਿਆ ਹਾਂ। ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ ਬਾਬਾ ਅਮਰਦਾਸ ਜੀ ਹੁਣ ਫਲ ਪੱਕ ਚੁੱਕਾ ਹੈ, ਅੰਦਰ ਸੇਵਾ ਅਤੇ ਸਿਮਰਨ ਨਾਲ ਸੰਤ ਚੁੱਕਿਆ, ਸੰਤੋਖਿਆ ਜਾ ਚੁੱਕਾ ਹੈ, ਅੰਦਰ ਦੀ ਸੰਤ ਬਿਰਤੀ ਉਜਾਗਰ ਹੋ ਗਈ। ਹੁਣ ਜੋ ਮੁੱਖ ਵਿੱਚੋਂ ਬੋਲੋਗੇ, ਜੋ ਸੋਚੋਗੇ, ਜੋ ਤੁਹਾਡੇ ਫੁਰਨੇ ਵਿੱਚ ਵੀ ਆ ਗਿਆ, ਕੁਦਰਤ ਤੁਹਾਨੂੰ ਸੱਚ ਕਰਨਾ ਸ਼ੁਰੂ ਕਰ ਦੇ, ਇਹ ਸੱਚ ਹੋ ਜਾਏਗਾ। ਅਤੇ ਸਤਿਗੁਰੂ ਜੀ ਨੇ ਕਿਹਾ ਸੀ ਜੁਲਾਹੀ ਨੂੰ, ਕਹਿਣ ਲੱਗੇ ਜਦੋਂ ਕਿਸੇ ਗੁਰਮੁਖ ਅਤੇ ਸੰਤ ਦੀ ਨਿੰਦਾ ਕਰੋਗੇ, ਉਹਦੇ ਮੁੱਖ ਵਿੱਚੋਂ ਨਿਕਲੇ ਹੋਏ ਬਚਨ ਦਾ ਅਸਰ ਤੁਹਾਡੀਆਂ ਕੁੱਲਾਂ ਤੱਕ ਜਾਂਦਾ ਹੈ, ਬਖਸ਼ਿਆ ਨਹੀਂ ਜਾਏਗਾ ਕੋਈ ਵੀ। ਫਿਰ ਉਸ ਦਿਨ ਸਾਹਮਣੇ ਬੈਠੀ ਉਸ ਵੇਲੇ ਜੁਲਾਹੀ ਅਤੇ ਉਹਦਾ ਪਤੀ, ਉਹਦੇ ਸਾਹਮਣੇ ਸਤਿਗੁਰੂ ਸਾਹਿਬ ਜੀ ਨੂੰ 12 ਵਾਰ ਦਿੱਤੇ ਸੀ। ਕਹਿੰਦੇ ਸੀ ਨਿਥਾਵਿਆਂ ਦੇ ਥਾਂ, ਨਿਤਾਣਿਆਂ ਦੇ ਤਾਣ, ਨਿਮਾਣਿਆਂ ਦੇ ਮਾਣ, ਨਿਓਟਿਆਂ ਦੀ ਓਟ, ਨਿਧਰਿਆਂ ਦੀ ਧਿਰ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਪੀਰਾਂ ਦੇ ਪੀਰ, ਜਗਤਬੰਦੀ ਛੋੜ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਬਚਨ ਕੀਤੇ। ਅਤੇ ਨਾਲ ਹੀ ਉਸ ਵਕਤ ਉਸ ਜੁਲਾਹੀ ਨੇ ਜਦੋਂ ਖਿਮਾ ਜਾਚਨਾ ਕੀਤੀ, ਸ਼ਾਮ ਤੱਕ ਉਹਦੀ ਮੱਤ ਵਾਪਸ ਆ ਗਈ। ਸਤਿਗੁਰੂ ਜੀ ਕਹਿੰਦੇ ਸੰਤ ਕਾ ਨਿੰਦਕ ਦੁਖੀਆ, ਜਿੱਦਣ ਕੋਈ ਗੁਰਮੁਖਾਂ ਦੀ ਨਿੰਦਾ ਕਰਨੀ ਸ਼ੁਰੂ ਕਰਦਾ, ਸਤਿਗੁਰੂ ਕਹਿੰਦੇ ਉਹਦੇ ਤੋਂ ਵੱਡਾ ਦੁਖੀ ਕੋਈ ਨਹੀਂ, ਉਹਦੇ ਤੋਂ ਵੱਡਾ ਦੁਨੀਆਂ ਵਿੱਚ ਦੀਨ ਵੀ ਕੋਈ ਨਹੀਂ ਹੈ, ਦੁਖੀਆ ਅਰ ਦੀਨ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਸੰਤ ਕੇ ਨਿੰਦਕ ਕੋ ਸਰਬ ਰੋਗ,
ਦੁਨੀਆਂ ਦੇ ਸਾਰੇ ਰੋਗ ਉਸ ਵੇਲੇ ਉਸ ਨਿੰਦਕ ਨੂੰ ਲੱਗ ਜਾਂਦੇ ਹਨ ਜਿਹੜਾ ਕਿਸੇ ਗੁਰਮੁਖ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੰਦਾ। ਦੁਨੀਆਂ ਦਾ ਵੱਡੇ ਤੋਂ ਵੱਡਾ ਰੋਗ ਉਸ ਜੀਵਨ ਵਿੱਚ ਉਸ ਇਨਸਾਨ ਦੇ ਮਨ ਅਤੇ ਤਨ ਦੋਵਾਂ 'ਤੇ ਉੱਪਰ ਲਾਗੂ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸੰਦ ਕੇ ਨਿੰਦਕੋ ਸਰਬ ਰੋਗ। ਸਰਬ ਰੋਗ ਦਾ ਅਰਥ ਹੈ ਸਾਰੇ ਦੇ ਸਾਰੇ ਰੋਗਾਂ ਸਹਿਤ ਪੰਜ ਵਿਕਾਰ, ਪੰਚ ਦੋਖ, ਇੰਦਰੀਆਂ ਅਤੇ ਕਰਮ ਇੰਦਰੇ ਅਤੇ ਗਿਆਨ ਇੰਦਰੇ ਉਹਦੇ ਜੀਵਨ ਵਿੱਚ ਪ੍ਰਭਾਵਿਤ ਰਹਿੰਦੇ ਹਨ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਕਰਕੇ ਇਹ ਨਿਰਣਾ ਕਰਕੇ ਸਮਝਾਉਂਦੇ ਕਿ ਸੰਤ ਕੇ ਨਿੰਦਕੋ ਸਦਾ ਵਿਯੋਗ। ਸੰਤ ਦਾ ਨਿੰਦਕ ਗੁਰਮੁਖ ਪਿਆਰਾ ਜਿਹੜਾ ਹੈ ਉਹਦੀ ਨਿੰਦਾ ਕਰਨ ਵਾਲਾ ਸਤਿਗੁਰੂ ਜੀ ਕਹਿਣਗੇ ਫਿਰ ਸਦੀਵੀ ਵਿਛੜਿਆ ਰਹਿੰਦਾ, ਵਿਛੋੜਾ ਬਣਿਆ ਰਹਿੰਦਾ। ਆਪਾਂ ਕਹਿੰਦੇ ਹਾਂ ਨਾ ਨਿਤਨੇਮ ਦੇ ਵਿੱਚ ਮਨ ਨਹੀਂ ਲੱਗਦਾ, ਸੇਵਾ ਕਰਨ ਨੂੰ ਜੀ ਕੋਈ ਨਹੀਂ ਕਰਦਾ। ਅਸਲ ਵਿੱਚ ਸਮਝ ਲੈਣਾ ਚਾਹੀਦਾ ਹੈ ਕਿ ਕਿਤੇ ਨਾ ਕਿਤੇ ਕੋਈ ਇਹੋ ਜਿਹੇ ਸ਼ਬਦ ਕਿਸੇ ਗੁਰਮੁਖ ਨੂੰ ਜਾਂ ਰੱਬ ਦੀ ਕਿਸ ਬੰਦਗੀ ਵਾਲੇ ਇਨਸਾਨ ਦੇ ਉੱਪਰ ਇਹੋ ਜਿਹੇ ਸ਼ਬਦ ਆਖ ਦਿੱਤੇ ਗਏ। ਕਿਉਂਕਿ ਜੀਵਨ ਵਿੱਚ ਆਪਾਂ ਆਮ ਕਰਕੇ ਵੇਖਦੇ ਹਾਂ ਕਿ ਸਤਿਗੁਰੂ ਦੀ ਬਾਣੀ ਅਨੁਸਾਰ ਅਕਾਲ ਪੁਰਖ ਕਦੀ ਵੀ ਕਿਸੇ ਉੱਪਰ ਸਰੀਰਕ ਚੋਟ, ਸਰੀਰਕ ਵਾਰ ਨਹੀਂ ਕਰਦਾ। ਜਿੱਦਣ ਉਹ ਕਈ ਮੌਕਿਆਂ ਤੋਂ ਬਾਅਦ ਵੀ ਇਨਸਾਨ ਨੂੰ ਸੰਭਲਿਆ ਹੋਇਆ ਨਹੀਂ ਵੇਖਦਾ, ਫਿਰ ਉਦਣ ਆਪਣੇ ਨਾਲੋਂ ਕਨੈਕਸ਼ਨ ਕੱਟ ਦਿੰਦਾ। ਅੱਜ ਦੁਨੀਆਂ ਦੀਆਂ ਇਹੋ ਜਿਹੀਆਂ ਕੰਪਨੀਆਂ ਨੇ ਜੇ ਤੁਸੀਂ ਉਹਨਾਂ ਦੇ ਨਿਯਮ ਦੀ ਉਲੰਘਣਾ ਕਰਦੇ ਹੋ, ਉਹ ਇੱਕ ਦੋ ਦਿਨ 'ਤੇ ਨੋਟ ਕਰਦੇ ਨੇ, ਦੂਜੇ ਤੀਜੇ ਦਿਨ ਤੁਹਾਡਾ ਕਨੈਕਸ਼ਨ ਕੱਟ ਦਿੰਦੇ ਨੇ। ਸਾਰਾ ਕੁਝ ਤੁਹਾਡੇ ਕੋਲ ਹੈ ਪਰ ਤੁਹਾਡਾ ਸੰਬੰਧ ਟੁੱਟ ਗਿਆ, ਨਾ ਤੁਸੀਂ ਕਿਸੇ ਨਾਲ ਗੱਲ ਕਰ ਸਕਦੇ ਹੋ, ਨਾ ਫੋਨ 'ਤੇ ਉਹ ਸਿਮ ਚਲਾ ਸਕਦੇ ਹੋ। ਕਨੈਕਸ਼ਨ ਕੱਟ ਦਿੱਤਾ ਕਿਉਂਕਿ ਤੁਸੀਂ ਉਹਨਾਂ ਦੇ ਨਿਯਮਾਂ ਦੀ ਉਲੰਘਣਾ ਕਰ ਦਿੱਤੀ। ਸਤਿਗੁਰੂ ਕਹਿੰਦੇ ਜਦੋਂ ਕੋਈ ਗੁਰਮੁਖ ਅਭਿਆਸੀ ਸੰਤ ਪੁਰਖ ਇਸ ਧਰਤੀ ਦੇ ਉੱਪਰ ਅਕਾਲ ਪੁਰਖ ਦੀ ਯਾਦ ਵਿੱਚ ਬੈਠਾ ਹੋਵੇ ਅਤੇ ਕੋਈ ਆਮ ਬੰਦਾ ਨਿਯਮਾਂ ਦੀ ਉਲੰਘਣਾ ਕਰਕੇ ਉਹਦੀ ਨਿੰਦਾ ਦੇ ਵਿੱਚ ਬੈਠਦੇ, ਕਰਤਾ ਪੁਰਖ ਇੱਕ ਦੋ ਵਾਰੀ ਮੌਕਾ 'ਤੇ ਦਿੰਦਾ ਹੈ, ਫਿਰ ਆਪਣੇ ਨਾਲੋਂ ਕਨੈਕਸ਼ਨ ਤੋੜ ਦਿੰਦਾ ਹੈ। ਸਰੀਰ ਵੀ ਤੰਦਰੁਸਤ ਹੈ, ਚੰਗਾ ਭਲਾ ਲੱਗਦਾ, ਪਰ ਨਿਤਨੇਮ ਦੇ ਵਿੱਚ ਮਨ ਨਹੀਂ ਲੱਗ ਰਿਹਾ। ਸਰੀਰ ਰਾਜੀ ਹੈ ਪਰ ਮਨ ਰਾਜੀ ਨਹੀਂ ਹੈ। ਜਿਹੜਾ ਸਵਾਦ ਨਿਤਨੇਮ ਕਰਨ ਵਿੱਚ ਪਹਿਲਾਂ ਆਉਂਦਾ ਸੀ ਹੁਣ ਅੱਜ ਨਹੀਂ ਆ ਰਿਹਾ, ਕਿਉਂਕਿ ਇੱਥੇ ਥੋੜ੍ਹੀ ਪਤਾ ਹੈ। ਇੱਥੇ ਦੇ 5 ਸਾਲਾਂ ਦਾ ਧਰੂ ਵੀ ਸੰਤ ਪੁਰਖ ਬਣ ਗਿਆ ਹੈ, ਪ੍ਰਹਿਲਾਦ ਵੀ ਸੰਤ ਪੁਰਖ ਬਣ ਗਏ। ਇੱਥੇ ਕੋਈ ਪੈਰਾਮੀਟਰ ਥੋੜ੍ਹੀ ਹੈ ਵੀ ਕੌਣ ਕਿਸ ਤਰ੍ਹਾਂ ਦਾ ਬੰਦਾ ਆਣ ਕੇ ਜ਼ਰੂਰ ਸਾਨੂੰ ਇਹੋ ਜਿਹਾ ਵਿਖਾਵਾ ਦੱਸੇਗਾ ਜਿਹੜਾ ਵੀ ਉਹ ਸੰਤ, ਸਾਨੂੰ ਪਤਾ ਲੱਗ ਜਾਏਗਾ ਕਿ ਸੰਤ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਕੋਈ ਪੈਰਾਮੀਟਰ ਨਹੀਂ। ਅਸਲ ਵਿੱਚ ਸੰਤ 5 ਸਾਲ ਦੀ ਅਵਸਥਾ ਵਿੱਚ ਵੀ ਬ੍ਰਹਮ ਵਿੱਚ ਲੀਨ ਹੋ ਸਕਦਾ ਅਤੇ ਉਹਦੀ ਉਮਰ ਦਾ ਤਕਾਜ਼ਾ ਲਾ ਕੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਵੀ ਬਸ ਇੰਨੇ ਕੁ ਸਾਲਾਂ ਦਾ ਬੰਦਾ ਹੀ ਸੰਤ ਹੁੰਦਾ। ਸਤਿਗੁਰੂ ਕਹਿੰਦੇ ਨਹੀਂ, ਸੰਤ ਕਾ ਨਿੰਦਕ ਇਸ ਜੀਵਨ ਵਿੱਚ ਇਸ ਅਵਸਥਾ ਦੇ ਉੱਪਰ ਪਹੁੰਚ ਜਾਂਦਾ ਹੈ ਕਿ ਸੰਤ ਕੇ ਨਿੰਦਕੋ ਸਰਬ ਰੋਗ, ਸੰਤ ਕੇ ਨਿੰਦਕੋ ਸਦਾ ਵਿਯੋਗ। ਮਹਾਰਾਜ ਜੀ ਕਹਿਣਗੇ ਸਦਾ ਵਿਯੋਗ, ਵਿਛੋੜਾ ਉਹਦੇ ਜੀਵਨ ਵਿੱਚ ਰਹਿੰਦਾ ਹੈ। ਅੱਗੇ ਫਿਰ ਪਾਤਸ਼ਾਹ ਜੀ ਕਹਿੰਦੇ ਸੰਤ ਕੀ ਨਿੰਦਾ ਦੋਖ ਮੈਂ ਦੋਖ। ਸਤਿਗੁਰੂ ਜੀ ਕਹਿੰਦੇ ਸੰਤ ਪੁਰਖਾਂ ਦੀ ਨਿੰਦਾ ਕਰਨ ਵਾਲਾ ਦੁਨੀਆਂ ਦੇ ਵੱਡੇ ਦੁੱਖਾਂ ਦੇ ਵਿੱਚੋਂ ਵੀ ਦੁੱਖਾਂ ਵਿੱਚ ਰਹਿ ਜਾਂਦਾ ਹੈ। ਉਹਦੇ ਉੱਪਰ ਦੋਖ, ਪੰਚ ਦੋਖ ਅਸਰ ਕਰਦੇ ਨੇ। ਸਭ ਤੋਂ ਪਹਿਲਾਂ ਤਾਂ ਉਹਦੀ ਵੇਖਣੀ ਵਿੱਚ ਫਰਕ ਪੈ ਜਾਂਦਾ ਹੈ, ਉਸ ਤੋਂ ਬਾਅਦ ਉਹਦੀ ਸੁਣਨ ਬਿਰਤੀ ਜਿਹੜੀ ਹੈ ਉਹਦੇ ਵਿੱਚ ਫਰਕ ਪੈ ਜਾਂਦਾ। ਜਿੱਥੇ ਉਹ ਗੁਰਬਾਣੀ ਕੀਰਤਨ ਸੁਣਦਾ ਸੀ ਅੱਜ ਸਾਕਤਾਂ ਵਾਲਾ ਸੰਗੀਤ ਸੁਣਨ ਲੱਗ ਪਿਆ, ਉਹਨੂੰ ਸਵਾਦ ਆਉਣ ਲੱਗ ਪਿਆ। ਜਿਹੜਾ ਆਪਣੀ ਨਿਗਾਹ ਨਾਲ ਭਾਈ ਗੁਰਦਾਸ ਸਾਹਿਬ ਜੀ ਦੇ ਆਖੇ ਅਨੁਸਾਰ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਅੱਜ ਵਿਕਾਰ ਦਿਸਣ ਲੱਗ ਪਏ, ਫਰਕ ਪੈ ਗਿਆ। ਜਿਹੜਾ ਜ਼ੁਬਾਨ ਦੇ ਵਿੱਚੋਂ ਬਹੁਤ ਚੰਗੇ ਅਤੇ ਸ੍ਰੇਸ਼ਟ ਬਚਨ ਬੋਲਦਾ ਸੀ ਅੱਜ ਉਹਦੀ ਜ਼ੁਬਾਨ ਵਿਕਾਰੀ ਅਤੇ ਨਿੰਦਕ ਹੋ ਗਈ। ਜਿਹਦੀ ਨਾਸਕਾ ਹਮੇਸ਼ਾ ਗੁਰੂ ਕੀ ਹਜ਼ੂਰੀ ਵਾਲੀ ਸੁਗੰਧੀ ਵਾਲੇ ਪਾਸੇ ਜੁੜੀ ਰਹਿੰਦੀ ਸੀ, ਅੱਜ ਉਹ ਵਿਕਾਰਾਂ ਦੀ ਭਾਲ ਕਰਨ ਵਾਸਤੇ ਦੌੜ ਜਾਂਦਾ ਹੈ ਇਨਸਾਨ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇਸ ਜੀਵਨ ਦੀ ਅਵਸਥਾ ਜਿਹੜੀ ਸਕਿਨ ਕਰਤੇ ਪੁਰਖ ਨੂੰ ਸਪਰਸ਼ ਕਰਨ ਵਾਸਤੇ ਤੁਰੀ ਰਹਿੰਦੀ ਸੀ ਅਤੇ ਅੱਜ ਉਹੀ ਸਰੀਰ ਦਾ ਹਿੱਸਾ ਵਿਕਾਰਾਂ ਅਤੇ ਵਾਸ਼ਨਾਵਾਂ ਦੀ ਆਸ ਲਾ ਕੇ ਬੈਠਾ। ਪਾਤਸ਼ਾਹ ਜੀ ਕਹਿੰਦੇ ਸੰਤ ਕੀ ਨਿੰਦਾ ਦੋਖ ਮੈਂ ਦੋਖ। ਸਤਿਗੁਰੂ ਜੀ ਕਹਿੰਦੇ ਸੰਤ ਪੁਰਖਾਂ ਦੀ ਨਿੰਦਾ ਆਪਣੇ ਵਿੱਚ ਇੱਕ ਵੱਡਾ ਦੋਖ ਹੈ।
ਅਤੇ ਸਤਿਗੁਰੂ ਜੀ ਕਹਿੰਦੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਸੰਤ ਪੁਰਖ ਦੇ ਕੋਲ ਇੰਨੀ ਕੁ ਤਾਕਤ ਹੈ, ਇੰਨੀ ਕੁ ਸਮਰੱਥਾ ਹੈ, ਕੋਈ ਇੰਨੇ ਪਾਪ ਕਰਨ ਵਾਲਾ ਇਨਸਾਨ, ਇੰਨੇ ਮਾੜੇ ਕਰਮ ਕਰਨ ਵਾਲਾ ਇਨਸਾਨ ਵੀ ਅਗਰ ਵਾਪਸ ਆ ਜਾਏ, ਕਿਸੇ ਗੁਰਮੁਖ ਦੀ ਸੰਗਤ ਵਿੱਚ ਆ ਜਾਏ, ਤਾਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦਿਆਂ ਕਹਿੰਦੇ ਨਾਨਕ ਸੰਤ ਭਾਵੈ ਤਾਂ ਉਸਕਾ ਕੀ ਹੋਏ ਮੋਖ। ਪਾਤਸ਼ਾਹ ਜੀ ਕਹਿਣਗੇ ਜੇ ਕਰਤੇ ਪੁਰਖ ਨੂੰ ਪਾ ਜਾਏ ਅਤੇ ਇਸ ਜੀਵਨ ਦੇ ਅੰਦਰ ਸਤਿਗੁਰੂ ਸਾਹਿਬ ਜੀ ਕਹਿਣਗੇ ਨਾਨਕ ਸੰਤ ਭਾਵੈ ਤਾਂ ਉਸਕਾ ਪੀ ਹੋਏ ਮੋਖ। ਜਿੱਦਣ ਕੋ ਗੁਰਮੁਖ ਪਿਆਰਾ ਸੰਤ ਬਿਰਤੀ ਦਾ ਪਾਤਰ ਅਕਾਲ ਪੁਰਖ ਦੀ ਬੰਦਗੀ ਵਿੱਚ ਰੁਚਿਆ ਹੋਇਆ ਜੇ ਆਪਣੀ ਮਨ ਦੀ ਇੱਛਾ ਅਨੁਸਾਰ ਚਾਹੇ ਅਤੇ ਜਿਹੜਾ ਦਿਨ ਦੁਨੀਆ ਅਤੇ ਇਸ ਸੰਸਾਰ ਦੇ ਵਿੱਚ ਤੜਪਦਾ ਹੋਇਆ ਦੁਖੀ ਹੋਇਆ ਬੈਠਾ ਹੈ ਉਹਨੂੰ ਵੀ ਮੋਖ ਦੁਆਰ ਦੀ ਪਦਵੀ ਤੱਕ ਪਹੁੰਚਾਉਣ ਦੀ ਸਮਰੱਥਾ ਹੈ, ਉਹ ਵੀ ਪਹੁੰਚ ਸਕਦਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਇਹ ਸ਼ਬਦ ਰਾਹੀਂ ਬਖਸ਼ਿਸ਼ ਕਰਦੇ ਨੇ, ਕਹਿੰਦੇ ਨਾਨਕ ਸੰਤ ਭਾਵੈ ਤਾਂ ਉਸਕਾ ਪੀ ਹੋਏ ਮੋਖ। ਜੇ ਗੁਰੂ ਰੂਪੀ ਸੰਗਤ ਵਿੱਚ ਅਹਿਸਾਸ ਕਰੀਏ ਤਾਂ ਮਹਾਰਾਜ ਕਹਿਣਗੇ ਜਦੋਂ ਕੋਈ ਗੁਰਮੁਖ ਪਿਆਰੇ ਦੀ ਸੰਗਤ ਵਿੱਚ ਜਾਓਗੇ ਤਾਂ ਉਹਦੀ ਸੰਗਤ ਵਿੱਚ ਜਾਣ ਕਰਕੇ ਸਤਿਗੁਰੂ ਸਾਹਿਬ ਜੀ ਕਹਿਣਗੇ ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ, ਜਿਹੜੇ ਨੇੜੇ ਚਲੇ ਗਏ ਉਹਨਾਂ ਦਾ ਵੀ ਭਲਾ ਅਕਾਲ ਪੁਰਖ ਨੇ, ਕਰਤੇ ਪੁਰਖ ਨੇ ਆਪਣੇ ਨਿਯਮਾਂ ਅਨੁਸਾਰ ਕਰ ਦਿੱਤਾ। ਇਸ ਕਰਕੇ ਸੰਗਤ ਕਰਨੀ ਬਹੁਤ ਲਾਜ਼ਮੀ ਹੈ। ਜੇ ਕਿਤੇ ਬਹੁਤ ਵੱਡਾ ਗੁਨਾਹ ਜੀਵਨ ਵਿੱਚ ਹੋ ਗਿਆ ਹੈ ਅਤੇ ਉਸ ਗੁਨਾਹ ਨੂੰ ਬਖਸ਼ਾਉਣ ਵਾਸਤੇ ਸਤਿਗੁਰੂ ਜੀ ਕਹਿੰਦੇ ਸਭ ਤੋਂ ਵੱਡੀ ਖੇਡ ਇਹ ਹੈ ਕਿ ਕਿਸੇ ਗੁਰਮੁਖ ਦੀ ਸੰਗਤ ਦੇ ਵਿੱਚ ਚਲੇ ਜਾਣਾ। ਅਤੇ ਹੁਣ ਇਹ ਆਪਾਂ ਅਵਸਥਾ ਬਣਾਈਏ ਵੀ ਗੁਰਮੁਖ ਦੀ ਸੰਗਤ ਵਿੱਚ ਚਲੇ ਜਾਣਾ ਤਾਂ ਠੀਕ ਹੈ, ਪਰ ਭਾਲ ਕਿੱਥੋਂ ਕਰੀਏ? ਸਾਡੀ ਭਾਲ ਤਾਂ ਇਸ ਅਵਸਥਾ ਤੱਕ ਹੀ ਹੈ ਨਾ ਵੀ ਸਾਨੂੰ ਨਿਸ਼ਾਨੀਆਂ ਕੀ ਪਤਾ ਨੇ ਵੀ ਜਿਹਦੇ ਚਾਰ ਚੇਲੇ ਅੱਗੇ ਪਿੱਛੇ ਹੁਣ ਨਹੀਂ। ਸਭ ਤੋਂ ਵੱਡੀ ਸੰਗਤ ਹੈ ਗੁਰੂ ਦੀ। ਜਿੱਦਣ ਤੁਸੀਂ ਗੁਰੂ ਕੀ ਸੰਗਤ ਵਿੱਚ ਪਰਪੱਕ ਹੋ ਗਏ ਫਿਰ ਇਹੋ ਜਿਹੀਆਂ ਗੁਰਮੁਖ ਰੂਹਾਂ ਆਪਣੇ ਆਪ ਤੁਹਾਡੇ ਨੇੜੇ ਆਉਂਦੀਆਂ ਜਾਣਗੀਆਂ, ਆਪਣੇ ਆਪ ਉਹ ਦਾਇਰਾ ਬਣਦਾ ਜਾਂਦਾ। ਇੱਕ ਲੱਕੜ ਦਾ ਕੰਮ ਕਰਨ ਵਾਲਾ ਬੰਦਾ, ਉਹਨੂੰ ਪਤਾ ਹੈ ਉਹ ਚਾਰ ਸਾਲ ਲੱਕੜ ਦਾ ਕੰਮ ਕਰਦਾ, ਇੱਕ ਦਿਨ ਪਹਿਲਾਂ ਤੁਰਿਆ ਸੀ, ਇਕੱਲਾ ਤੁਰਿਆ ਸੀ, ਅੱਜ ਉਹਦਾ ਇੰਨਾ ਕੁ ਜ਼ਿਆਦਾ ਨੈੱਟਵਰਕ ਬਣ ਗਿਆ ਵੀ ਉਹਨੂੰ ਕਈ ਇਲਾਕਿਆਂ ਦੇ ਲੱਕੜ ਦਾ ਕੰਮ ਕਰਨ ਵਾਲੇ ਬੰਦੇ ਜਾਣਨ ਲੱਗ ਪਏ। ਜੇ ਕੋਈ ਬਿਲਡਿੰਗਾਂ ਬਣਾਉਣ ਦਾ ਕੰਮ ਕਰਦਾ, ਉਹਨੇ ਸ਼ੁਰੂਆਤ ਆਪਣੇ ਤੋਂ ਕੀਤੀ ਸੀ, ਅੱਜ ਕਈ ਇਲਾਕਿਆਂ ਕਈ ਸਟੇਟਾਂ ਵਿੱਚ ਉਹਦਾ ਕੰਮ ਚੱਲਦਾ, ਉਹਨੂੰ ਉਹਦਾ ਨਾਮ ਪਤਾ ਲੱਗ ਗਿਆ, ਉਹਦਾ ਦਾਇਰਾ ਉਹਦਾ ਜਿਹੜਾ ਸੀ ਉਹ ਨੈੱਟਵਰਕ ਵੱਧ ਗਿਆ। ਪਰ ਜਿੱਦਣ ਕੋ ਰੱਬ ਦੀ ਬੰਦਗੀ ਵਾਲਾ ਚੌਂਕੜਾ ਮਾਰ ਕੇ ਬੈਠਣ ਦੀ ਸਮਰੱਥਾ ਰੱਖਦਾ ਫਿਰ ਕਰਤਾ ਪੁਰਖ ਇਹੋ ਜਿਹੀਆਂ ਰੂਹਾਂ ਨਾਲ ਉਹਦੀ ਸੰਗਤ ਆਪਣੇ ਆਪ ਬਣਾ ਦਿੰਦਾ ਰੱਬ ਵਾਲੇ ਪਾਸੇ ਤੋਰਨ। ਹਰ ਵੇਲੇ ਜਦੋਂ ਕੋਈ ਨਾ ਕੋਈ ਕਮੀ ਆਏ, ਕੋਈ ਨਾ ਕੋਈ ਗੁਰਮੁਖ ਪਿਆਰਾ ਰੱਬ ਦਾ ਅਭਿਆਸੀ ਉਹਨੂੰ ਸਮਝਾਉਣ ਵਾਸਤੇ ਨਿਰੰਤਰ ਤੁਰਿਆ ਆਉਂਦਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨਾਨਕ ਸੰਤ ਭਾਵੈ ਤਾਂ ਉਸਕਾ ਪੀ ਹੋਏ ਮੋਹ। ਮਹਾਰਾਜ ਜੀ ਕਹਿੰਦੇ ਕਿੰਨਾ ਵੀ ਨਿੰਦਕ, ਕਿੰਨਾ ਵੀ ਦੁਖਦਾਈ ਬਿਰਤੀ ਦਾ ਪਾਤਰ ਹੋਵੇ ਕੋਈ ਵੀ, ਸਤਿਗੁਰੂ ਜੀ ਕਹਿੰਦੇ ਜੇ ਗੁਰਮੁਖ ਸੰਤ ਭਾ ਜਾਏ, ਉਹਨੂੰ ਭਾ ਜਾਵੇ ਤਾਂ ਉਹਦਾ ਵੀ ਸੰਸਾਰ ਵਿੱਚ ਭਲਾ ਹੋ ਜਾਂਦਾ ਹੈ। ਸਤਿਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ, ਸਤਿਗੁਰੂ ਜੀ ਦੀ ਮੱਤ ਆਏ ਗੁਰੂ ਵਾਲੇ ਬਣੀਏ। ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਪ ਜੀ ਕਰੋ ਮਿਹਰਾਮਤ, ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾਰ ਸਿੰਘ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਨ ਕਰਾਉਣਗੇ। ਉਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ, ਉਹ ਆਪ ਸੰਗਤਾਂ ਨੂੰ 7:20 ਤੋਂ ਲੈ ਕੇ 8 ਤੱਕ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾਉਣਗੇ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਰ ਰੋਜ਼ 6:45 ਤੋਂ ਲੈ ਕੇ 6:30 ਤੱਕ ਲੜੀਵਾਰ ਸ਼੍ਰੀ ਸੁਖਨੀ ਸਾਹਿਬ ਦੇ ਪਾਠ ਦੀ ਗੁਰਬਾਣੀ ਦੀ ਕਥਾ ਸਤਿਕਾਰਯੋਗ ਗਿਆਨੀ ਜੀ ਆਪ ਸੰਗਤਾਂ ਨੂੰ ਸਰਵਣ ਕਰਾਉਂਦੇ ਨੇ। ਸੋ ਕੋਸ਼ਿਸ਼ ਕਰਿਆ ਕਰੀਏ ਆਪਣੇ ਸਮੇਂ 'ਚ ਸਮਾਂ ਕੱਢ ਕੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਿਆ ਕਰੀਏ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਿੱਤਰ ਹਜ਼ੂਰੀ ਵੀ ਜੁੜ ਬੈਠੇ ਗੁਰੂ ਸਾਹਿਬ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਦੇ ਨਾਲ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ ਸਾਨੂੰ ਕਰ ਰਹੇ ਸੀ। ਸੋ ਦਿੱਤੇ ਗਏ ਸਮੇਂ ਦੀ ਸਮਾਪਤੀ ਹੈ ਜੀ। ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਜਣੇ ਜਣੇ ਹੋਏ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀਆਂ ਖਿਮਾ ਬਖਸ਼ਣੀ ਜੀ। ਆਓ ਆਪਾਂ ਅਗਲਾ ਪ੍ਰੋਗਰਾਮ ਹੁਣ ਸਰਵਣ ਕਰੀਏ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਰ ਸਨ, ਬਹੁਤ ਹੀ ਸਤਿਕਾਰਯੋਗ। ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਸਮੁੱਚੀ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰ 8 ਵਜੇ ਤੱਕ ਸਰਵਣ ਕਰਾਉਣਗੇ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹੁ ਮੰਗਤ ਜਨ ਕੋ, ਸਦਾ ਰਹੂੰ ਰੰਗ ਰਾਤਾ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ

ਚਵਰ ਛਤਰ ਤਖਤ ਦੇ ਮਾਲਕ ਸ਼ਬਦ ਦੇ ਅਵਤਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਹੋ ਰਹੀ ਹੈ। ਗੁਰੂ ਘਰ ਦੇ ਕੀਰਤਨੀਆਂ ਦੀ ਰਸਨਾ ਦੁਆਰਾ ਆਪ ਜੀ ਨੇ ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ। ਹੁਣ ਕੁਝ ਕੁ ਸਮਾਂ ਗੁਰੂ ਸ਼ਬਦ ਵਿਚਾਰ ਨਾਲ ਜੁੜਨ ਵਾਸਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰੀਏ। ਸਾਰੇ ਇੱਕ ਵਾਰੀ ਕਹਿਣ 'ਤੇ ਹਾਜ਼ਰੀ ਲਵਾਈਏ, ਰਸਨਾ ਕਰੀਏ, ਪਵਿੱਤਰ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਪਰਮਾਤਮਾ ਨੇ ਇਹ ਸ੍ਰਿਸ਼ਟੀ ਨੂੰ ਸਾਜ ਕੇ, ਸ੍ਰਿਸ਼ਟੀ ਦੀ ਰਚਨਾ ਕਰਕੇ ਅਕਾਲ ਪੁਰਖ ਪਰਮਾਤਮਾ ਨੇ ਆਪਣੀ ਸਤਾ ਇਸ ਸ੍ਰਿਸ਼ਟੀ ਦੇ ਬ੍ਰਹਿਮੰਡ ਦੇ ਵਿੱਚ ਮੌਜੂਦ ਕੀਤੀ ਰੱਖੀ ਹੈ। ਹਰ ਥਾਂ ਉਹਦੀ ਸਤਰ ਜਿਹੜੀ ਸਤਾ ਹੈ ਉਹ ਪਸਰ ਰਹੀ ਹੈ। ਅਕਾਲ ਪੁਰਖ ਪਰਮਾਤਮਾ ਹੋਂਦ ਵਾਲਾ ਗੁਰਬਾਣੀ ਨੇ ਬਿਆਨ ਕੀਤਾ ਹੈ ਕਿ ਜਦੋਂ ਇਹ ਜਗਤ ਦਾ ਪਸਾਰਾ ਨਹੀਂ ਸੀ, ਨਾ ਬ੍ਰਹਿਮੰਡ ਸੀ, ਨਾ ਪਤਾਲ ਸੀ, ਨਾ ਇਹ ਮਾਤ ਲੋਕ ਸੀ, ਨਾ ਕੋਈ ਜੰਮਦਾ ਸੀ, ਨਾ ਕੋਈ ਮਰਦਾ ਸੀ, ਨਾ ਕੋਈ ਨਰਕ ਸੀ, ਨਾ ਸੁਰਗ ਸੀਗਾ, ਨਾ ਚਾਰ ਬਾਣੀਆਂ ਸੀ, ਨਾ ਖਾਣੀਆਂ ਸੀ, ਅਤੇ ਨਾ ਹੀ ਪਾਤਸ਼ਾਹ ਜੀ ਕਹਿੰਦੇ ਕਿਸੇ ਦਾ ਹੁਕਮ ਚੱਲਦਾ ਸੀ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਪਰਮਾਤਮਾ ਤਦੋਂ ਤੋਂ ਮੌਜੂਦ ਹੈ। ਸਿੱਖ ਦਾ ਇਸ਼ਟ ਹੈ ਸ਼ਬਦ, ਅਤੇ ਸ਼ਬਦ ਜਿਹੜਾ ਹੈ ਅਕਾਲ ਪੁਰਖ ਦੇ ਵਿੱਚ ਸਿੱਖ ਨੂੰ ਅਭੇਦ ਕਰ ਦਿੰਦਾ ਹੈ। ਜਿਹੜਾ ਸ਼ਬਦ ਦੇ ਨਾਲ ਜੁੜ ਜਾਂਦਾ ਹੈ ਉਹ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਕਾਲ ਪੁਰਖ ਪਰਮਾਤਮਾ ਦੀ ਸਤਾ ਜਿਹੜੀ ਹੈ ਉਹਦੀ ਭਾਵ ਹੋਂਦ, ਉਹਦਾ ਅਲੰਕਾਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਆਪਣੀ ਰਚਨਾ ਤੇ ਦੁਆਰਾ ਇਸ ਤਰ੍ਹਾਂ ਬਿਆਨ ਕੀਤਾ ਹੈ ਕਿ ਜਿਵੇਂ ਇੱਕ ਖੂਹ ਹੈ ਨਾ, ਅਤੇ ਖੂਹ ਦੇ ਵਿੱਚ ਪਾਣੀ ਹੈ, ਅਤੇ ਜਦੋਂ ਕਿਸਾਨ ਕੋਈ ਉਸ ਖੂਹ ਨੂੰ ਜੋੜਦਾ ਹੈ, ਚਲਾਉਂਦਾ ਹੈ, ਅਤੇ ਜਿਹੜੀਆਂ ਟਿੰਡਾਂ ਹੈ ਉਹ ਪਾਣੀ ਭਰ ਭਰ ਕੇ ਉੱਪਰ ਲਿਆਉਂਦੀਆਂ ਖੂਹ ਦੇ ਵਿੱਚੋਂ, ਉਹ ਪਾਣੀ ਜਿਹੜਾ ਹੈ ਟਿੰਡਾਂ ਜਿਹੜੀਆਂ ਹੈ ਖਾਲੀ ਹੋ ਜਾਂਦੀਆਂ, ਹਲਟੀ ਨੂੰ ਦੇ ਦਿੰਦੀਆਂ ਹੈ, ਅਤੇ ਉਹ ਹਲਟੀ ਜਿਹੜੀ ਹੈ ਪਾਣੀ ਅੱਗੇ ਚਬੱਚੇ ਨੂੰ ਦੇ ਦਿੰਦੀ, ਆਪ ਖਾਲੀ ਹੋ ਜਾਂਦੀ ਹੈ, ਚਬੱਚਾ ਉਹੀ ਪਾਣੀ ਆੜ ਨੂੰ ਦੇ ਦਿੰਦਾ ਹੈ, ਉਹੀ ਪਾਣੀ ਜਿਹੜਾ ਹੈ ਭਾਵ ਆੜ ਜਿਹੜੀ ਹੈ ਖੇਤਾਂ ਨੂੰ ਦੇ ਦਿੰਦੀ ਹੈ, ਆਪ ਖਾਲੀ ਹੋ ਜਾਂਦੀ ਹੈ, ਅਤੇ ਉਹੀ ਪਾਣੀ ਜਿਹੜਾ ਹੈ ਫਿਰ ਜਿਹੜਾ ਬਨਸਪਤੀ ਹੈ ਸੁੱਕਦੇ ਹੋਏ ਬੂਟਿਆਂ ਨੂੰ ਜੀਵਨ ਦਾਨ ਦੇ ਕੇ ਫਿਰ ਧਰਤੀ ਦੀਆਂ ਤੈਵਾਂ ਵੱਲ ਹੁੰਦਾ ਹੋਇਆ ਫਿਰ ਪਤਾਲ ਦੇ ਵਿੱਚ ਜਾ ਕੇ ਫਿਰ ਉਸੇ ਖੂਹ ਵਿੱਚ ਮਿਲ ਜਾਂਦਾ ਹੈ। ਇਸੇ ਹੀ ਤਰ੍ਹਾਂ ਪਰਮਾਤਮਾ ਦੀ ਸਤਾ ਜਿਹੜੀ ਹੈ ਜਗਤ ਵਿੱਚ ਪਸਰੀ ਹੋਈ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੂਤ ਵੀ ਤੂੰ ਹੈ, ਮਣੀਏ ਵੀ ਤੂੰ ਹੈ, ਅਤੇ ਜਿਹੜੀਆਂ ਵਿੱਚ ਗੰਠਾਂ ਹੈ ਨਾ, ਮਾਲਾ ਪਰੋਈ ਦੀ ਹੈ ਨਾ, ਅਤੇ ਮਾਲਾ ਦੇ ਵਿੱਚ ਜਿਹੜਾ ਸੂਤ ਹੁੰਦਾ ਹੈ ਉਹ ਪਰਮੇਸ਼ਰ ਆਪ ਹੈ, ਅਤੇ ਜਿਹੜੇ ਉੱਤੇ ਮੋਤੀ ਹੈ ਉਹ ਵੀ ਪਰਮੇਸ਼ਰ ਆਪ ਹੈ, ਅਤੇ ਜਿਹੜੀਆਂ ਵਿੱਚ ਗੰਢਾਂ ਹੈ ਉਹ ਵੀ ਆਪ ਹੈ, ਅਤੇ ਉੱਪਰ ਮੇਰੂ ਮਣਕਾ ਹੁੰਦਾ ਹੈ ਨਾ ਮਾਲਾ ਦੇ, ਅਤੇ ਮੇਰੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਉਹ ਵੀ ਅਕਾਲ ਪੁਰਖ ਪਰਮਾਤਮਾ ਤੂੰ ਆਪ ਹੈ। ਸਾਰੀ ਜਗਤ ਦੇ ਵਿੱਚ ਭਾਵ ਸਤਾ ਜਿਹੜੀ ਪਰਮੇਸ਼ਰ ਦੀ ਹੈ ਉਹ ਪਰਿਪੂਰਨ ਪਰਮਾਤਮਾ ਦੀ ਸਤਾ ਇਸ ਬ੍ਰਹਿਮੰਡ ਨੂੰ ਚਲਾ ਰਹੀ ਹੈ। ਜਿਸ ਵਕਤ ਮੇਰੇ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਕਿਉਂਕਿ ਸਿੱਖ ਦਾ ਇਸ਼ਟ ਹੈ ਅਕਾਲ ਪੁਰਖ ਪਰਮਾਤਮਾ, ਪਰਮਾਤਮਾ ਹੀ ਗੁਰੂ ਹੈ, ਸ਼ਬਦ ਦੇ ਦੁਆਰਾ ਪਰਮਾਤਮਾ ਦੇ ਚਰਨਾਂ ਵਿੱਚ ਇਸ ਸੁਰਤ ਨੂੰ ਭਾਵ ਲਿਵਲੀਨ ਕਰਨਾ ਹੈ, ਅਤੇ ਜਿਸ ਵਕਤ ਅਕਾਲ ਪੁਰਖ ਪਰਮਾਤਮਾ ਦਾ ਸਵਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਿੱਧਾਂ ਦੇ ਕੋਲ ਗਏ ਸੁਮੇਰ ਪਰਬਤ 'ਤੇ, ਅਤੇ ਉਹਨਾਂ ਨੇ ਪੁੱਛਿਆ ਸੀ
ਅਤੇ ਤੇਰਾ ਗੁਰੂ ਕੌਣ ਹੈ ਅਤੇ ਤੂੰ ਕਿਸ ਦਾ ਚੇਲਾ ਹੈ? ਸਤਿਗੁਰੂ ਨੇ ਆਖਿਆ ਮੇਰਾ ਗੁਰੂ ਹੈ ਸ਼ਬਦ, ਅਤੇ ਸੁਰਤ ਜਿਹੜੀ ਹੈ ਇਹ ਸ਼ਬਦ ਦੀ ਭਾਵ ਚੇਲੀ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਧਾ ਨੂੰ ਵੀ ਪ੍ਰਸ਼ਨ ਕੀਤਾ ਸੀ ਕਿ ਤੁਸੀਂ ਕਿ ਤੁਹਾਡਾ ਗੁਰੂ ਕੌਣ ਹੈ, ਕਿਸ ਨੂੰ ਜਪਦੇ ਹੋ, ਤੁਹਾਡਾ ਮੰਤਰ ਕਿਸ ਤਰ੍ਹਾਂ ਦਾ ਹੈ? ਅਤੇ ਸਿੱਧਾ ਨੇ ਆਖਿਆ ਅਸੀਂ ਓਮ ਦਾ ਨਮਸ ਜਿਹੜਾ ਹੈ ਉਹ ਚਿੰਤਨ ਕਰਦੇ ਹਾਂ, ਉਹਦਾ ਸਿਮਰਨ ਕਰਦੇ ਹਾਂ, ਓਮ ਨੂੰ ਜਪਦੇ ਹਾਂ। ਅਤੇ ਮੇਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਖਿਆ ਸੀ ਇਹ ਸਿੱਧੋ ਇਹਦੇ ਵਿੱਚ ਅਕਾਲ ਪੁਰਖ ਤਾਂ ਹੈ ਹੀ ਨਹੀਂ ਆ, ਕਰਤਾ ਤਾਂ ਹੈ ਹੀ ਨਹੀਂ ਆ, ਓਮ ਦੇ ਵਿੱਚ ਕੇਵਲ ਤਿੰਨ ਗੁਣ ਨੇ, ਇਹ ਤਿੰਨ ਗੁਣ ਮਾਇਆ ਦੇ ਨੇ, ਰਜੋ ਤਮੋ ਸਤੋ, ਇਹ ਭਾਵ ਜਗਤ ਦੇ ਗੁਣ ਹੈ ਅਤੇ ਅਕਾਲ ਪੁਰਖ ਪਰਮਾਤਮਾ ਇਹਦੇ ਵਿੱਚ ਨਹੀਂ ਹੈ। ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਦੱਸਦੀ ਹੈ ਕਿ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਭਾਵ ਇਹ ਵੀ ਮਾਇਆ ਦੇ ਗੁਣਾਂ ਵਿੱਚ ਹੀ ਵਿਚਰਦੇ ਨੇ, ਤਿੰਨਾਂ ਗੁਣਾਂ ਵਿੱਚ ਉਪਰਾਮ ਨੇ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਸਹਿਜ ਜਿਹੜਾ ਪਰਮਾਤਮਾ ਹੈ ਉਹ ਅੱਗੇ ਓਮ ਦੇ ਭਾਵ ਅਗੇਤਰ ਏਕਾ ਲਾ ਦਿੱਤਾ ਮੇਰੇ ਬਾਬੇ ਨੇ ਕਿ ਇਹ ਹੈ ਅਕਾਲ, ਆਦ ਅਤੇ ਯੁਗਾਦ। ਆਦ ਦਾ ਅਰਥ ਹੈ ਜਦੋਂ ਭਾਵ ਇਹ ਯੁੱਗ ਵੀ ਨਹੀਂ ਸੀ ਬਣੇ, ਇਹ ਧਰਤੀ ਬ੍ਰਹਿਮੰਡ ਵੀ ਨਹੀਂ ਸੀ, ਨੌ ਖੰਡ ਪ੍ਰਿਥਵੀ ਵੀ ਨਹੀਂ ਸੀ, ਆਦ ਸ਼ੁਰੂ ਤੋਂ ਹੀ, ਯੁੱਗ ਆਦ ਯੁੱਗਾਂ ਦੇ ਆਰੰਭ ਤੋਂ। ਉਹ ਪਰਮੇਸ਼ਰ ਵਾਹਿਗੁਰੂ ਐਸੀ ਹੋਂਦ ਵਾਲਾ ਹੈ ਕਿ ਯੁੱਗਾਂ ਦੇ ਆਰੰਭ ਤੋਂ ਵੀ ਹੈ, ਅਤੇ ਜਦੋਂ ਇਹ ਬ੍ਰਹਿਮੰਡ ਭਾਵ ਕੋਈ ਵੀ ਜਗਤ ਦੀ ਰਚਨਾ ਸੀ ਨਹੀਂ ਸੀ, ਉਸ ਵਕਤ ਪਰਮੇਸ਼ਰ ਵਾਹਿਗੁਰੂ ਜੀ ਦਾ ਸਵਰੂਪ ਸੀ ਜਿਹਨੂੰ ਅਸੀਂ ਕਹਿ ਦਿੰਦੇ ਨਿਰੰਕਾਰ, ਨਿਰਾ ਆਕਾਰ, ਜਿਸ ਦਾ ਆਕਾਰ ਕੋਈ ਨਹੀਂ ਹੈ, ਉਹ ਆਕਾਰ ਤੋਂ ਰਹਿਤ ਹੈ ਅਤੇ ਨਿਰਗੁਣ ਅਤੇ ਸਰਗੁਣ ਥੀ ਆ। ਨਿਰਾਕਾਰ ਤੋਂ ਆਕਾਰ ਉਹਨੇ ਇਹ ਜਗਤ ਰਚਨਾ ਪਰਮੇਸ਼ਰ ਵਾਹਿਗੁਰੂ ਜੀ ਦੀ ਹੋਂਦ ਤੋਂ ਹੀ ਹੋਈ ਹੈ, ਅਸਲ ਹੈ ਅਤੇ ਨਕਲ ਹੈ। ਕਿਉਂਕਿ ਇਹ ਜਗਤ ਸਦੀਵ ਸਦਾ ਜਗ ਭਾਵ ਇਹ ਜਿਹੜਾ ਹੈ ਨਹੀਂ ਰਹਿਣ ਵਾਲਾ, ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੇਰੇ ਸਾਹਿਬ ਸ੍ਰੀ ਗੁਰੂ ਦਸਮ ਪਾਤਸ਼ਾਹ ਜੀ ਆਪਣੀ ਰਸਨਾ ਦੁਆਰਾ ਉਚਾਰਨ ਕਰਦੇ ਨੇ, ਪ੍ਰਥਮੇ ਖੰਡਾ ਸਾਜ ਕੇ ਫਿਰ ਸੰਸਾਰ ਉਪਾਇਆ। ਇਹ ਪਹਿਲੋਂ ਮੌਤ ਲਿਖੀ ਗਈ ਹੈ, ਇਹਦਾ ਸਮਾਂ ਲਿਖਿਆ ਗਿਆ ਹੈ, ਫਿਰ ਜਗਤ ਦੀ ਰਚਨਾ ਹੋਈ ਹੈ। ਇਸ ਕਰਕੇ ਦ੍ਰਿਸ਼ਟਮਾਨ ਹੈ ਅੱਖਰ ਮਥੇਨਾ, ਇਹ ਜਿਹੜਾ ਸੂਰਜ ਹੈ, ਚੰਦਰਮਾਨ ਹੈ, ਧਰਤੀ ਹੈ, ਇਹ ਵੀ ਪਰਲੋ ਆ ਕੇ ਇੱਕ ਦਿਨ ਕਹਿੰਦੇ ਖਤਮ ਹੋ ਜਾਵੇਗੀ। ਕਈ ਵਾਰੀ ਅਕਾਲ ਪੁਰਖ ਪਰਮਾਤਮਾ ਨੇ ਇਹਨੂੰ ਸਾਜਿਆ ਹੈ ਅਤੇ ਕਈ ਵਾਰੀ ਇਸ ਬ੍ਰਹਿਮੰਡ ਧਰਤੀ ਨੂੰ ਨਾਸ਼ ਕੀਤਾ ਹੈ, ਲੇਕਿਨ ਉਹ ਪਰਮੇਸ਼ਰ ਵਾਹਿਗੁਰੂ ਜੀ ਦਾ ਸਰੂਪ ਜਿਹੜਾ ਹੈ ਉਹ ਥਿਰ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਪਣੀ ਰਚਨਾ ਦੁਆਰਾ ਗੁਰਬਾਣੀ ਦੇ ਅੰਦਰ ਭਾਵ ਆਪਣੇ ਰਸਨਾ ਤੋਂ ਉਚਾਰਨ ਕਰਦੇ ਨੇ, ਅਰਬਦ ਨਰਬਦ ਤੁੰਦੂਕਾਰਾ, ਅਰਬਦ 10,000 ਵਾਲਾ ਅਸੀਂ ਗਿਣ ਲਈਏ, ਨਰਬਦ ਗਿਣਤੀ ਤੋਂ ਵੀ ਪਰੇ, ਇਸ ਤੋਂ ਵੀ ਅਗਾਂਹ, ਕੋਈ ਗਿਣਤੀ ਦਾ ਅੰਤੀ ਨਾ ਹੋਵੇ, ਅਰਬਦ ਨਰਬਦ ਭਾਵ ਜਿੱਥੇ ਕੋਈ ਗਿਣਤੀ ਨਾ ਹੋਵੇ, ਖਤਮ ਹੋ ਜਾਵੇ, ਧੁੰਦੂਕਾਰਾ, ਇਹ ਭਾਵ ਜਗਤ ਦੇ ਅੰਦਰ ਭਾਵ ਉਸ ਵਕਤ ਧੁੰਦੂਕਾਰ ਸੀਗਾ, ਨਾ ਕੋਈ ਆਕਾਸ਼ ਸੀ ਅਤੇ ਨਾ ਕੋਈ ਧਰਤੀ ਸੀ, ਨਾ ਪਤਾਲ ਲੋਕ ਸੀ, ਇਹ ਨੌ ਖੰਡ ਪ੍ਰਿਥਵੀ ਵੀ ਨਹੀਂ ਸੀ। ਸਤਿਗੁਰੂ ਪਾਤਸ਼ਾਹ ਜੀ ਆਪਣੀ ਰਚਨਾ ਦੁਆਰਾ ਫਰਮਾਉਂਦੇ ਨੇ ਕਿ ਅਰਬਦ ਨਰਬਦ ਧੁੰਦੂਕਾਰਾ, ਇਹ ਜਿਹੜਾ ਜਗਤ ਹੈ ਇਹਦਾ ਪਸਾਰਾ ਕੋਈ ਹੋਂਦ ਨਹੀਂ ਸੀ, ਇਹਦੀ ਰਚਨਾ ਨਹੀਂ ਸੀ, ਧਰਨ ਨਾ ਗਗਨਾ ਹੁਕਮ ਪਾਰਾ, ਨਾ ਇਹ ਧਰਤੀ ਸੀਗੀ, ਨੌ ਖੰਡ ਪ੍ਰਿਥਵੀ ਹੈ ਕਹਿੰਦੇ ਇਹ ਵੀ ਨਹੀਂ ਸੀ, ਗਗਨ ਇਹ ਜਿਹੜਾ ਆਕਾਸ਼ ਹੈ ਇਹ ਵੀ ਨਹੀਂ ਸੀ, ਹੁਕਮ ਅਪਾਰਾ ਅਤੇ ਜਦੋਂ ਕੋਈ ਹੈ ਹੀ ਨਹੀਂ ਸੀ ਤਾਂ ਹੁਕਮ ਕਿਹੜਾ ਚੱਲਣਾ ਹੈ, ਹੁਕਮ ਤਾਂ ਉਦੋਂ ਹੀ ਚੱਲਦਾ ਹੈ ਨਾ, ਹੁਣ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਹੁਣ ਜਗਤ ਦੀ ਰਚਨਾ ਕੀਤੀ ਹੈ ਅਤੇ ਉਹਦੇ ਹੁਕਮ ਦੇ ਨਾਲ ਹੋਈ ਹੈ, ਇਹ ਦਿਨ ਅਤੇ ਰਾਤ ਇਹ ਸਮਾਂ ਉਹਦੇ ਹੁਕਮ ਦੇ ਅੰਦਰ ਚੱਲ ਰਿਹਾ ਹੈ। ਅਤੇ ਇਹ ਭਾਵ ਸਤਿਗੁਰੂ ਜੀ ਆਪਣੀ ਰਸਨਾ ਦੁਆਰਾ ਬਿਆਨ ਕਰਦੇ ਨੇ ਕਿ ਇਹ ਜਿਹੜੇ ਚੰਦਰਮਾ, ਸੂਰਜ, ਜਿਤਨੇ ਗ੍ਰਹਿ, ਨਛੱਤਰ ਨੇ ਉਹਦੇ ਹੁਕਮ ਅੰਦਰ ਚੱਲ ਰਹੇ ਆ,
ਅਤੇ ਜਿਸ ਜਗਤ ਵਕਤ ਇਹ ਜਗਤ ਦੀ ਬ੍ਰਹਿਮੰਡ ਦੀ ਰਚਨਾ ਨਹੀਂ ਸੀ, ਸਤਿਗੁਰੂ ਜੀ ਫਰਮਾਉਂਦੇ ਨੇ ਉਦੋਂ ਕੋਈ ਹੁਕਮ ਵੀ ਨਹੀਂ ਸੀ ਚੱਲਦਾ, ਨਾ ਕੋਈ ਧਰਤੀ ਸੀ, ਨਾ ਆਕਾਸ਼ ਸੀ, ਨਾ ਕਿਸੇ ਦਾ ਹੁਕਮ ਚੱਲਦਾ ਸੀ।

ਭਾਵ ਸੁਨ ਅਵਸਥਾ ਵਿੱਚ, ਸੁਨ ਭਾਵ ਅਫੁਰ ਅਵਸਥਾ ਵਿੱਚ। ਫੁਰ ਜਦੋਂ ਫੁਰਨੇ ਅੰਦਰੋਂ ਫੁਰ ਜਾਂਦੇ ਨੇ ਅਤੇ ਐੜਾ ਅਗੇਤਰ ਲਾ ਦਿੱਤਾ ਅਫੁਰ, ਕੋਈ ਭਾਵ ਫੁਰਨਾ ਹੀ ਨਾ ਹੋਵੇ ਮਨ ਵਿੱਚ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਕਾਲ ਪੁਰਖ ਪਰਮਾਤਮਾ ਅਫੁਰ ਅਵਸਥਾ ਵਿੱਚ ਬੈਠਾ ਸੀ, ਨਾ ਦਿਨ ਰਹਿਣ, ਨਾ ਚੰਦ, ਨਾ ਸੂਰਜ, ਨਾ ਉਸ ਵਕਤ ਇਹ ਦਿਨ ਸੀਗਾ ਅਤੇ ਨਾ ਰਾਤ ਸੀ। ਰਹਿਣ ਨਾ ਚੰਦ, ਨੰਨਾ ਇੱਕ ਹੈ ਅਤੇ ਭਾਵ ਇਹ ਜਿਹੜਾ ਹੈ ਨੰਨੇ ਇੱਕ ਨੇ ਦੋਨਾਂ ਸ਼ਬਦਾਂ ਦਾ ਅਰਥ ਕੀਤਾ ਹੈ। ਇਹਨੂੰ ਦਿੱਲੀ ਦੀਪਕ ਸ਼ਬਦ ਆਖਿਆ ਜਾਂਦਾ ਹੈ। ਜਿਵੇਂ ਇੱਕ ਸਰਦਲ ਦੇ ਵਿੱਚ, ਦਹਿਲੀਜ਼ ਦੇ ਵਿੱਚ ਆਪਾਂ ਕੋਈ ਲਾਈਟ ਦੀਵਾ ਜਗਾ ਕੇ ਰੱਖ ਲਈਏ ਅਤੇ ਉਹ ਬਾਹਰ ਵੀ ਚਾਨਣ ਕਰਦਾ ਹੈ ਅਤੇ ਅੰਦਰ ਵੀ ਰੋਸ਼ਨੀ ਦਿੰਦਾ ਹੈ, ਇਸੇ ਤਰ੍ਹਾਂ ਇਹ ਭਾਵ ਦਿੱਲੀ ਦੀਪਕ ਸ਼ਬਦ ਹੁੰਦਾ ਹੈ। ਗੁਰਬਾਣੀ ਅੰਦਰ ਬਹੁਤਾਤ ਦਿੱਲੀ ਦੀਪਕ ਸ਼ਬਦ ਆਇਆ, ਗੁਰੂ ਪਿਆਰ ਵਾਲਿਓ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਇਹ ਦਿੱਲੀ ਦੀਪਕ ਸ਼ਬਦ ਦੀ ਬਹੁਤ ਸਤਿਗੁਰੂ ਪਾਤਸ਼ਾਹ ਜੀ ਨੇ ਵਰਤੋਂ ਕੀਤੀ ਹੈ ਅਤੇ ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਦਾ ਨਾ ਦਿਨ ਰਹਿਣ, ਨਾ ਚੰਦ, ਨਾ ਸੂਰਜ, ਨਾ ਇਹ ਦਿਨ ਸੀਗਾ ਅਤੇ ਨਾ ਇਹ ਰਾਤ ਸੀ, ਨਾ ਇਹ ਚੰਦਰਮਾ ਸੀ ਅਤੇ ਨਾ ਇਹ ਸੂਰਜ ਸੀਗਾ, ਕਿਉਂਕਿ ਅਕਾਲ ਪੁਰਖ ਪਰਮਾਤਮਾ ਜਿਹਨੂੰ ਅਸੀਂ ਨਿਰੰਕਾਰ ਕਹਿੰਦੇ ਹਾਂ ਉਹ ਹੈ ਕੀ, ਉਹਦਾ ਸਵਰੂਪ ਕਿਸ ਤਰ੍ਹਾਂ ਦਾ ਹੈ, ਉਹ ਕਿੱਥੇ ਰਹਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਬਿਆਨ ਕਰਕੇ ਦੱਸ ਰਹੇ ਨੇ ਕਿ ਸਿੱਖਾ ਤੂੰ ਕਿਹਨੂੰ ਸਿਮਰਨਾ ਹੈ, ਤੇਰਾ ਇਸ਼ਟ ਕਿਹੜਾ ਹੈ, ਤੂੰ ਕਿਹਦੇ ਚਰਨਾਂ ਵਿੱਚ ਲੱਗਣਾ ਹੈ, ਤੇਰੀ ਮੰਜ਼ਿਲ ਕਿਹੜੀ ਹੈ ਜਿੱਥੇ ਤੂੰ ਪਹੁੰਚਣਾ ਹੈ। ਅਤੇ ਸਤਿਗੁਰੂ ਪਾਤਸ਼ਾਹ ਸ਼ਬਦ ਜਿਹੜਾ ਹੈ, ਜਿਵੇਂ ਇੱਕ ਆਪਾਂ GPS ਲਾ ਕੇ ਕਿਤੇ ਰਸਤੇ 'ਤੇ ਚੱਲਦੇ ਹਾਂ ਨਾ, ਸਾਨੂੰ ਸਾਡੀ ਮੰਜ਼ਿਲ 'ਤੇ ਲੈ ਜਾਂਦਾ ਹੈ। ਅਤੇ ਜਿਹੜਾ ਸ਼ਬਦ ਹੈ ਸਾਨੂੰ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਤੱਕ ਲੈ ਜਾਂਦਾ ਹੈ, ਸਾਡਾ ਚਰਨ ਪਰਮਾਤਮਾ ਦੇ ਅਕਾਲ ਪੁਰਖ ਪਰਮਾਤਮਾ ਦੇ ਨਾਲ ਮੇਲ ਕਰਾ ਦਿੰਦਾ ਹੈ। ਸ਼ਬਦ ਤੋਂ ਬਿਨਾਂ ਜੀਵ ਨੂੰ ਕੋਈ ਸੁੱਝਦਾ ਹੀ ਨਹੀਂ, ਸ਼ਬਦ ਤੋਂ ਬਿਨਾਂ ਅਗਿਆਨਤਾ ਵਿੱਚ ਫਸਿਆ ਹੋਇਆ ਹੈ। ਸ਼ਬਦ ਦੇ ਚਿੰਤਨ ਤੋਂ ਬਿਨਾਂ, ਸ਼ਬਦ ਨੂੰ ਪੜ੍ਹਨ ਤੋਂ ਬਿਨਾਂ, ਸ਼ਬਦ ਦੀ ਵਿਚਾਰ ਕਰਨ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਨੇ ਕਿ ਜੀਵ ਤੇਰੇ ਪੱਲੇ ਕੁਛ ਨਹੀਂ, ਤੈਨੂੰ ਭਾਵ ਇੰਨਾ ਜਿਹੜਾ ਹੈ ਅਗਿਆਨਤਾ ਦਾ ਹਨੇਰਾ ਹੈ ਜਿਵੇਂ ਹੱਥ ਨੂੰ ਹੱਥ ਪਸਾਰਿਆਂ ਨਾ ਦਿਸੇ। ਇਸ ਤਰ੍ਹਾਂ ਭਾਵ ਅਸੀਂ ਹੁਣ ਤਾਂ ਟੈਕਨੋਲੋਜੀ ਇੰਨੀ ਆ ਗਈ ਹੈ ਕਿ ਇੰਨੀ ਰੋਸ਼ਨੀ ਹੋ ਗਈ ਹੈ। ਜਦੋਂ ਭਾਵ ਸਤਿਗੁਰੂ ਪਾਤਸ਼ਾਹ ਕਹਿੰਦੇ ਇੱਕ ਆਤਮਾ ਦਾ ਮਨ ਦਾ ਹਨੇਰਾ ਹੈ, ਜਿਹੜਾ ਅਗਿਆਨਤਾ ਦਾ ਹਨੇਰਾ ਹੈ, ਬੇਸਮਝੀ ਦਾ ਹਨੇਰਾ ਹੈ, ਉਹ ਸ਼ਬਦ ਨੇ ਦੂਰ ਕਰਨਾ ਹੈ। ਜਦੋਂ ਬੇਸਮਝੀ ਦੂਰ ਹੋ ਗਈ ਉਦੋਂ ਪਰਮਾਤਮਾ ਜਿਹੜਾ ਸਾਖਿਆਤ ਹੈ ਜੀਵ ਨੂੰ ਸਮਝ ਵਿੱਚ ਆ ਜਾਂਦਾ ਹੈ ਕਿ ਮੈਂ ਸਿਮਰਨਾ ਕਿਹਨੂੰ ਹੈ, ਮੈਂ ਕਿਸ ਤਰ੍ਹਾਂ ਰਸਤੇ 'ਤੇ ਚੱਲਣਾ ਹੈ, ਪਰਮਾਤਮਾ ਨੂੰ ਕਿਸ ਤਰ੍ਹਾਂ ਪਰਮਾ ਜਿਹੜਾ ਹੈ ਪ੍ਰਾਪਤ ਕਰਨਾ ਹੈ, ਉਹਦੇ ਨਾਲ ਭੇਟ ਕਿਵੇਂ ਕਰਨੀ ਹੈ, ਪਰਮਾਤਮਾ ਦੇ ਨਾਲ ਸੁਰਤ ਕਿਵੇਂ ਮਿਲੇ ਮੇਰੇ ਪਰਮਾਤਮਾ ਦੇ ਨਾਲ, ਜਿਹੜਾ ਹੈ ਮੰਜ਼ਿਲ 'ਤੇ ਕਿਵੇਂ ਪਹੁੰਚਣਾ ਹੈ, ਇਹ ਸ਼ਬਦ ਦਾ ਸਿਧਾਂਤ ਹੀ ਸਾਨੂੰ ਦੱਸਦਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਪਰਮਾਤਮਾ ਦਾ ਜਿਹੜਾ ਸਵਰੂਪ ਹੈ ਉਹ ਬਿਆਨ ਕਰ ਰਹੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਦੋਂ ਨਾ ਦਿਨ ਸੀਗਾ, ਨਾ ਰਾਤ ਸੀ, ਨਾ ਇਹ ਚੰਦਰਮਾ ਸੀਗਾ, ਅਤੇ ਸੁੰਨ ਸਮਾਧ ਲਗਾਏ ਦਾ, ਸੁੰਨ ਸਮਾਧੀ ਲੱਗੀ ਹੋਈ ਸੀ, ਅਫੁਰ ਅਵਸਥਾ ਵਿੱਚ ਬੈਠਾ ਹੋਇਆ ਸੀ। ਪਾਤਸ਼ਾਹ ਜੀ ਕਹਿੰਦੇ ਕਦੇ ਕਹੂੰ ਫੂਲ ਰਾਜਾ ਹੋਵੇ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੈਠਾ, ਭਾਵ ਆਪਣਾ ਪਸਾਰਾ ਪਸਾਰ ਕੇ ਬੈਠਾ ਹੈ ਨਾ, ਸੰਸਾਰ ਦੀ ਜਗਤ ਦੀ ਰਚਨਾ ਦਾ ਪਸਾਰਾ ਹੈ, ਅਤੇ ਕਿਤੇ ਸਿਮਟ ਭਾਵ ਆਪਣਾ ਸਰੂਪ ਇੰਨਾ ਸੋਟਾ ਬਣਾ ਲਿਆ ਹੈ ਕਿ ਨਜ਼ਰ ਹੀ ਨਹੀਂ ਆ ਰਿਹਾ, ਉਹਦਾ ਕੋਈ ਆਕਾਰ ਹੀ ਨਹੀਂ ਗਾ, ਉਹਦਾ ਕੋਈ ਚਿਹਨ ਚੱਕਰ ਹੀ ਨਹੀਂ ਗਾ, ਅਕਾਲ ਪੁਰਖ ਪਰਮਾਤਮਾ ਹੈ। ਅਤੇ ਇਹ ਜਿੱਥੋਂ ਸ਼ਬਦ ਸਾਨੂੰ ਬਾਬੇ ਨਾਨਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਲਿਆ ਕੇ ਦਿੱਤਾ ਹੈ, ਇਹ ਸ਼ਬਦ ਦੇ ਨਾਲ ਹੀ ਅਕਾਲ ਪੁਰਖ ਪਰਮਾਤਮਾ ਦੀ ਭਾਵ ਜਿਹੜੀ ਹੈ ਪ੍ਰਾਪਤੀ ਹੋਣੀ ਹੈ। ਇਹ ਜਿਹੜਾ ਹੈ ਜੀਵ ਦਾ ਪੈਂਡਾ ਉਦੋਂ ਖਤਮ ਹੋਣਾ ਹੈ ਜਦੋਂ ਇਹਦੇ ਹਿਰਦੇ ਵਿੱਚ ਸ਼ਬਦ ਵੱਸ ਗਿਆ ਅਤੇ ਸ਼ਬਦ ਦੀ ਟੇਕ ਲੈ ਕੇ ਆਪਣੇ ਮਾਲਕ ਦੇ ਚਰਨਾਂ ਦੇ ਵਿੱਚ ਇਹਨੇ ਅਪੜਨਾ ਹੈ। ਉਸ ਸਵਰੂਪ ਦੀ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਇੱਥੇ ਵਿਚਾਰ ਕਰਕੇ ਦੱਸ ਰਹੇ ਨੇ ਕਿ ਕਹਿੰਦੇ ਸੁਨ ਸਮਾਧ ਲਗਾਏ ਦਾ, ਜਿਹਨੂੰ ਅਸੀਂ ਸਹਿ ਭੰਗ ਕਹਿੰਦੇ, ਆਪਣੇ ਸਵਰੂਪ ਤੋਂ ਹੀ ਉਹਨੇ ਪਸਾਰਾ ਕੀਤਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਅਫੁਰ ਅਵਸਥਾ ਵਿੱਚ ਬੈਠਾ ਸੀਗਾ, ਖਾਣੀ ਨਾ ਬਾਣੀ
ਪਾਉਣ ਨਾ ਪਾਣੀ ਖਾਣੀ ਭਾਵ ਇਹ ਚਾਰ ਖਾਣੀਆਂ ਨਹੀਂ ਸੀ। ਚਾਰ ਖਾਣੀਆਂ ਕਿਹੜੀਆਂ ਹੈ? ਅੰਡਜ, ਜੇਰਜ, ਸੇਤਜ, ਉਤਪੁਜ। ਇਹ ਚਾਰ ਪ੍ਰਕਾਰ ਦੇ ਨਾਲ ਸੰਸਾਰ ਦੀ ਉਤਪਤੀ ਹੋ ਰਹੀ ਹੈ। ਆਂਡਿਆਂ ਤੋਂ, ਜੇਰਜ ਜੇਰ ਤੋਂ, ਸੇਤਜ ਪਸੀਨੇ ਮੁੜਕੇ ਤੋਂ, ਗਰਮੀ ਤੋਂ, ਅਤੇ ਉਤਪੁਜ ਜਿਹੜੀ ਪ੍ਰਿਥਵੀ ਦੇ ਵਿੱਚੋਂ ਬਨਸਪਤੀ ਉੱਗਦੀ ਹੈ, ਜਿਤਨਾ ਵੀ ਅਨਾਜ ਪੈਦਾ ਹੁੰਦਾ ਹੈ ਇਹਨੂੰ ਉਤਪੁਜ ਆਖਿਆ ਜਾਂਦਾ ਹੈ। ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਾਨੂੰ ਦੱਸ ਰਹੀ ਹੈ, ਖਾਣੀ ਨਾ ਬਾਣੀ ਅਤੇ ਨਾ

ਇਹ ਭਾਵ ਉਸ ਵਕਤ ਜਦੋਂ ਅਕਾਲ ਪੁਰਖ ਪਰਮਾਤਮਾ ਅਪੁਰ ਵਸਵ ਅਵਸਥਾ ਵਿੱਚ ਬੈਠਾ ਸੀਗਾ ਸਮਾਧੀ ਲਗਾ ਕੇ, ਕਹਿੰਦੇ ਨਾ ਉਦੋਂ ਇਹ ਚਾਰ ਖਾਣੀਆਂ ਸਨ ਅਤੇ ਨਾ ਚਾਰ ਬਾਣੀਆਂ ਸਨ, ਪਾਉਣ ਨਾ ਪਾਣੀ ਅਤੇ ਨਾ ਇਹ ਭਾਵ ਪਵਣ ਸੀਗੀ ਅਤੇ ਨਾ ਪਾਣੀ ਸੀਗਾ। ਪਾਉਣ ਤੋਂ ਪਾਣੀ ਪੈਦਾ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਚੇ ਤੇ ਪਵਨ ਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ ਘੱਟ ਘੱਟ ਜੋਤ ਸਮੋਏ। ਉਹ ਸੱਚੇ ਅਕਾਲ ਪੁਰਖ ਪਰਮਾਤਮਾ ਦੇ ਮੁੱਖ ਤੋਂ ਜਦੋਂ ਆਵਾਜ਼ਾਂ ਨਿਕਲਿਆ ਨਾ ਓਮ, ਏਕ ਕਵਾਵੇ ਤੇ ਸਭ ਹੋਆ, ਇੱਕੋ ਵਾਰੀ ਕਹਿਣ ਤੇ ਇਹ ਤਿੰਨ ਭਵਨ ਰਚੇ ਹੈ ਤੇ ਮੁੱਖ ਤੋਂ ਹਵਾ ਹੀ ਨਿਕਲੀ ਹੈ। ਸਾਚੇ ਤੇ ਉਸ ਅਕਾਲ ਪੁਰਖ ਦੇ ਮੁੱਖ ਤੋਂ ਹਵਾ ਜਦੋਂ ਪੈਦਾ ਹੋਈ ਹੈ ਨਾ, ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਹਵਾ ਤੋਂ ਉਪਰੰਤ ਭਾਵ ਜਿਹੜਾ ਹੈ ਜਲ ਪੈਦਾ ਹੋਇਆ, ਜਲ ਤੇ ਤ੍ਰਿਭਵਨ ਸਾਜਿਆ, ਇਸ ਜਲ ਦੇ ਉੱਪਰ ਜਿਹੜਾ ਹੈ ਤਿੰਨਾਂ ਭਵਨਾਂ ਦੀ ਰਚਨਾ ਕਰ ਦਿੱਤੀ, ਪਤਾਲ ਲੋਕ, ਮਾਤ ਲੋਕ ਤੇ ਆਕਾਸ਼ ਲੋਕ। ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ, ਇਹ ਪਾਣੀ ਤੋਂ ਜਗਤ ਦੀ ਉਤਪਤੀ ਹੋਈ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਉਦੋਂ ਨਾ ਇਹ ਪਾਉਣ ਸੀ ਅਤੇ ਨਾ ਪਾਣੀ ਸੀ, ਕੁਛ ਵੀ ਨਹੀਂ ਸੀਗਾ, ਵਜੂਦ ਹੀ ਨਹੀਂ ਸੀ ਬ੍ਰਹਿਮੰਡ ਦਾ। ਜਦੋਂ ਅਕਾਲ ਪੁਰਖ ਪਰਮਾਤਮਾ ਇਹ ਸਾਰੇ ਪਸਾਰੇ ਨੂੰ ਸਮੇਟ ਕੇ ਅਫੁਰ ਅਵਸਥਾ ਵਿੱਚ ਬੈਠਾ ਹੋਇਆ ਸੀ ਸਮਾਧੀ ਲਾ ਕੇ, ਅਤੇ ਖਾਣੀ ਨਾ ਬਾਣੀ, ਇਹ ਨਾ ਇਹ ਚਾਰ ਖਾਣੀਆਂ ਸੀ ਅਤੇ ਨਾ ਚਾਰ ਬਾਣੀਆਂ ਸੀ। ਉਪਤ ਖਪਤ ਨਾ ਆਵਣ ਜਾਣੀ, ਉਪਤ ਉਤਪਤੀ, ਖਪਤ ਇਹ ਸੰਸਾਰ ਦੀ ਪਰਲੋ, ਭਾਵ ਨਾ ਉਦੋਂ ਸੰਸਾਰ ਦੀ ਸਿਰਜਣਾ ਸੀਗੀ ਅਤੇ ਨਾ ਸੰਸਾਰ 'ਤੇ ਪਰਲੋ ਆਉਂਦੀ ਸੀਗੀ। ਸਤਿਗੁਰੂ ਕਹਿੰਦੇ ਨਾ ਆਵਣ ਜਾਣੀ, ਨਾ ਕੋਈ ਜੰਮਦਾ ਸੀ ਅਤੇ ਨਾ ਕੋਈ ਮਰਦਾ ਸੀਗਾ। ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਨੇ ਕਿ ਸਿੱਖ ਦਾ ਗੁਰੂ ਕੌਣ ਹੈ? ਸ਼ਬਦ, ਅਤੇ ਸ਼ਬਦ ਸਾਨੂੰ ਇਹ ਗਿਆਨ ਦਿੰਦਾ ਹੈ ਕਿ ਤੂੰ ਪਰਮਾਤਮਾ ਦੀ ਭਾਵ ਹੋਂਦ ਜਿਹੜੀ ਹੈ ਉਹ ਤੇਰੀ ਅਸਲ ਕਿੱਥੋਂ ਪੈਦਾ ਹੋਇਆ ਹੈ? ਪਰਮਾਤਮਾ ਤੋਂ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਭਾਵ ਇਹ ਤੇਰਾ ਅਸਲ ਮੂਲ ਕੀ ਹੈ? ਉਹ ਪਰਮਾਤਮਾ ਹੈ ਅਤੇ ਪਰਮਾਤਮਾ ਦੇ ਚਰਨਾਂ ਵਿੱਚ ਤੇਰੀ ਸੁਰਤ ਜਦੋਂ ਸਮੋ ਗਈ ਨਾ, ਇਹ ਜਿਹੜਾ ਸਰੀਰ ਹੈ ਇਹ ਕੇਵਲ ਅਤੇ ਕੇਵਲ ਸੰਸਾਰ ਦੇ ਆ ਕੇ ਉਤਪਤੀ ਹੋਈ ਅਤੇ ਸੰਸਾਰ ਦੇ ਅੰਦਰ ਹੀ ਰਹਿ ਜਾਂਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹਨੂੰ ਅਸੀਂ ਆਤਮਾ ਕਹਿੰਦੇ ਹਾਂ, ਇਹ ਪਰਮੇਸ਼ਰ ਵਾਹਿਗੁਰੂ ਜੀ ਦੇ ਗਿਆਨ ਦੇ ਨਾਲ ਜਦੋਂ ਪਵਿੱਤਰ ਅੰਦਰ ਗਿਆਨ ਹੋ ਜਾਂਦਾ ਹੈ ਨਾ, ਅਤੇ ਸਤਿਗੁਰੂ ਕਹਿੰਦੇ ਇਹਦੀ ਸੁਰਤ ਲਿਵਲੀਨ ਹੋ ਜਾਂਦੀ, ਸ਼ਬਦ ਦੇ ਵਿੱਚ ਸਿੱਧੀ ਜਾਂਦੀ ਹੈ, ਜਦੋਂ ਉਦੋਂ ਪਰਮਾਤਮਾ ਦੇ ਸ਼ਬਦ ਦੇ ਵਿੱਚ ਇਹ ਭਾਵ ਸਮੋ ਕੇ ਪਰਮਾਤਮਾ ਦੇ ਸ਼ਬਦ ਦੇ ਦੁਆਰਾ ਵਾਹਿਗੁਰੂ ਦਾ ਜੋ ਸਾਨੂੰ ਸ਼ਬਦ ਬਖਸ਼ਿਸ਼ ਕੀਤਾ ਹੈ ਉਹਦੇ ਦੁਆਰਾ ਪਰਮਾਤਮਾ ਦੇ ਸ਼ਬਦ ਦੇ ਦੁਆਰਾ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਜਾ ਅਪੜਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਦੋਂ ਨਾ ਇਹ ਜਗਤ ਦੀ ਰਚਨਾ ਸੀ, ਨਾ ਉਤਪਤੀ ਸੀ, ਨਾ ਕੋਈ ਪਰਲੋ ਆਉਂਦੀ ਸੀ।

ਖੰਡ ਨੇ, ਨੌ ਖੰਡ ਧਰਤੀ ਹੈ, ਧਰਤੀ ਦੇ ਨੌ ਟੁਕੜੇ ਨੇ, ਇੱਕ ਭਾਵ ਖੰਡ ਨੂੰ ਟੁਕੜਾ ਭਾਵ ਨੌਵਾਂ ਹਿੱਸਿਆਂ ਵਿੱਚ ਵੰਡਿਆ ਹੈ। ਅਕਾਲ ਪੁਰਖ ਪਰਮਾਤਮਾ ਨੇ ਇਹ ਜਿਹੜੀ ਧਰਤੀ ਪੈਦਾ ਕੀਤੀ ਹੈ ਇਹ ਨੌਵਾਂ ਹਿੱਸਿਆਂ ਵਿੱਚ ਵੰਡੀ, ਇੱਕ ਇੱਕ ਹਿੱਸੇ 'ਤੇ ਕਈ ਕਈ ਦੇਸ਼ ਵਸੇ ਹੋਏ ਨੇ, ਭਾਵ ਅਜੇ ਤੱਕ ਕੋਈ ਅੰਤ ਨਹੀਂ ਪਾ ਸਕਿਆ ਕਿ ਇਹ ਪਰਮਾਤਮਾ ਦਾ ਪਸਾਰਾ ਕਿੱਡਾ ਕੁ ਹੈ, ਕਿੱਥੇ ਕੁ ਤੱਕ ਇਹ ਭਾਵ ਉਹਦੀ ਇਹ ਜਗਤ ਰਚਨਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਖੰਡ ਅਤੇ ਨਾ ਕੋਈ ਪਤਾਲ, ਆ ਪਤਾਲ ਲੋਕ ਵੀ ਨਹੀਂ ਸੀਗਾ, ਸਪਤ ਨਹੀਂ ਸਾਗਰ, ਇਹ ਜਿਹੜੇ ਭਾਵ ਸੱਤ ਸਮੁੰਦਰ ਹੈ। ਉਦੋਂ ਕਹਿੰਦੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨੇ ਪਸਾਰਾ ਸਮੇਟ ਕੇ ਸੁੰਨ ਸਮਾਧੀ ਅਫੁਰ ਅਵਸਥਾ ਵਿੱਚ ਭਾਵ ਲਿਵਲੀਨ ਸੀਗਾ, ਉਦੋਂ ਇਹ ਸੱਤ

ਪਤਾਲ ਲੋਕ। ਸੁਰਗ ਸੁੱਖ ਨੂੰ ਆਖਿਆ ਜਾਂਦਾ, ਐ ਸਵਰਗ ਦੀ ਥਾਂ ਹੈ, ਜਿਹਨੂੰ ਭਾਵ ਪਰਾਲਬਧ ਕਰਕੇ ਪੂਰਬਲੇ ਕਰਮਾਂ ਕਰਕੇ ਸੰਸਾਰ ਦੇ ਉੱਪਰ ਉੱਚੀ ਕੁਲ ਵਿੱਚ ਜਨਮ ਮਿਲ ਜਾਵੇ, ਉੱਚੀ ਵਿਦਿਆ ਮਿਲ ਜਾਵੇ, ਬਹੁਤਾ ਧਨ ਮਿਲ ਜਾਵੇ, ਚੰਗਾ ਪਰਿਵਾਰ ਚੰਗੀ ਔਲਾਦ ਪ੍ਰਾਪਤ ਹੋ ਜਾਵੇ ਅਤੇ ਉਹਦਾ ਜੀਵਨ ਸੁਖੀ ਹੋਵੇ, ਉਹ ਕਹਿੰਦੇ ਨੇ ਸਵਰਗ ਵਿੱਚ ਹੈ। ਅਤੇ ਜਿਹਦਾ ਸੰਸਾਰ ਦੇ ਉੱਪਰ ਜਨਮ ਲੈ ਲਵੇ, ਸਭ ਕੁਝ ਕਰਦਿਆਂ ਹੋਇਆਂ ਵੀ ਉਹਦੇ ਹੱਥ ਪੱਲੇ ਕੁਛ ਨਾ ਹੋਵੇ ਅਤੇ ਉਹ ਭਾਵ ਨਰਕੀ ਭੋਗ ਰਿਹਾ ਹੈ। ਇਹ ਅਵਸਥਾ ਹੈ ਸੁਰਗ ਅਤੇ ਨਰਗ, ਦੋ ਅਵਸਥਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾ ਤਦ ਸੁਰਗ ਮੱਛ ਪਿਆਲਾ, ਨਾ ਇਹ ਭਾਵ ਸਵਰਗ ਲੋਕ ਸੀਗਾ ਅਤੇ ਨਾ ਇਹ ਭਾਵ ਨਰਕ ਸੀਗਾ ਅਤੇ ਨਾ ਇਹ ਮੱਛ ਪਿਆਲਾ, ਇਹ ਮਾਤ ਲੋਕ ਵੀ ਨਹੀਂ ਸੀ ਨਾ ਪਤਾਲ ਲੋਕ ਸੀ। ਜਦੋਂ ਅਕਾਲ ਪੁਰਖ ਪਰਮਾਤਮਾ ਆਪਣੀ ਭਾਵ ਇਹ ਜਗਤ ਰਚਨਾ ਦਾ ਪਸਾਰਾ ਸਮੇਟ ਕੇ ਅਫੁਰ ਅਵਸਥਾ ਵਿੱਚ ਸਮਾਧੀ ਲਗਾ ਕੇ ਬੈਠਾ ਸੀਗਾ, ਦੋਜਕ ਪਿਸਤ ਨਹੀਂ ਖੈ ਕਾਲਾ, ਦੋਜਕ ਨਰਕ ਨੂੰ ਆਖਿਆ ਹੈ। ਕਰਮਾਂ ਕਰਕੇ ਭਾਵ ਜੀਵ ਜਿਹੜਾ ਹੈ ਉਹ ਨਰਕਾਂ ਦੇ ਵਿੱਚ ਭਾਵ ਦੁੱਖ ਭੋਗਦਾ ਹੈ। ਪਿਸ਼ਤ ਸਵਰਗ ਨੂੰ ਆਖਿਆ ਹੈ, ਚੰਗੇ ਕਰਮਾਂ ਦੇ ਕਰਕੇ ਪਰਮਾਤਮਾ ਦਾ ਨਾਮ ਜਪਣੇ ਕਰਕੇ, ਜਿੱਥੇ ਪਰਮੇਸ਼ਰ ਦਿਆਲੂ ਹੋ ਜਾਵੇ, ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਿਗੁਰ ਨਦਰ ਕਰੇ, ਉਹਨੂੰ ਲੱਖਾਂ ਹੀ ਖੁਸ਼ੀਆਂ ਅਤੇ ਪਾਤ ਸਾਹੀਆਂ ਪ੍ਰਾਪਤ ਹੋ ਜਾਂਦੀਆਂ। ਜਿਹੜਾ ਸਾਹਿਬ ਦੀ ਨਜ਼ਰ ਵਿੱਚ ਆ ਜਾਵੇ, ਕਿਤੇ ਜਿੱਤੇ ਦਿਆਲੂ ਹੋ ਜਾਵੇ, ਦਾਤਾ ਦਇਆਵਾਨ ਹੋ ਜਾਵੇ, ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਸੁਰਗ ਨੂੰ ਭੋਗਦਾ ਹੈ, ਸੁੱਖ ਨੂੰ ਭੋਗਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਸ ਵਕਤ ਜਦੋਂ ਪਰਮਾਤਮਾ ਅਫੁਰ ਅਵਸਥਾ ਵਿੱਚ ਸੀਗਾ, ਜਗਤ ਰਚਨਾ ਨਹੀਂ ਸੀਗੀ, ਸਤਿਗੁਰੂ ਕਹਿੰਦੇ ਦੋਜਕ ਪਿਸ਼ਤ ਨਹੀਂ ਖੈ ਕਾਲਾ, ਨਾ ਇਹ ਨਰਕ ਲੋਕ ਸੀ, ਨਾ ਸਵਰਗ ਲੋਕ ਸੀ, ਅਤੇ ਨਾ ਕੋਈ, ਸਤਿਗੁਰੂ ਕਹਿੰਦੇ ਨੇ ਕਾਲਾ, ਜਦੋਂ ਕੋਈ ਹੈ ਹੀ ਨਹੀਂ, ਜਗਤ ਦੀ ਰਚਨਾ ਹੀ ਨਹੀਂ, ਅਤੇ ਹੁਕਮ ਕਿੱਥੇ ਚੱਲਣਾ ਹੈ? ਜਦੋਂ ਕੋਈ ਹੋਵੇ ਫੇਰ ਹੀ ਹੁਕਮ ਚੱਲਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਪਰਮਾਤਮਾ ਵਾਹਿਗੁਰੂ ਆਪਣੀ ਸੁਰਤ ਨੂੰ ਭਾਵ ਆਪਾ ਸਮਾਜ ਜਿਹੜਾ ਹੈ ਜਗਤ ਦਾ ਪਸਾਰਾ ਸਮੇਟ ਕੇ ਆਪੇ ਵਿੱਚ ਸਮੋਈ ਹੋਈ ਸੀ, ਉਸ ਵਕਤ ਪਰਮਾਤਮਾ ਵਾਹਿਗੁਰੂ ਜਿਹੜਾ ਸੀ ਆਪਣੀ ਧੁਨ ਵਿੱਚ ਹੀ ਭਾਵ ਲਿਵਲੀਨ ਸੀ, ਸੁਣ ਭਾਵ ਕੋਈ ਫੁਰਨਾ ਹੀ ਨਹੀਂ ਸੀ ਉੱਠਦਾ ਮਨ ਦੇ ਵਿੱਚੋਂ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਵਕਤ

ਆਖਿਆ ਕਾਲਾ, ਕਾਲਾ ਭਾਵ ਸਮੇਂ ਨੂੰ ਆਖਿਆ ਹੈ। ਇਹ ਤਿੰਨ ਸਮੇਂ ਆ ਨਾ, ਇਹਨਾਂ ਦੇ ਅੰਦਰ ਹੀ ਜੀਵ ਵਰਤਦਾ ਹੈ। ਇੱਕ ਬਚਪਨ ਦੀ ਅਵਸਥਾ ਹੈ, ਇੱਕ ਜਵਾਨੀ ਦੀ ਹੈ, ਇੱਕ ਬੁਢੇਪੇ ਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਬਾਲ ਜਵਾਨੀ ਅਰ ਬੁਰਦ ਪੁੰਨ ਤੀਨ ਅਵਸਥਾ ਜਾਨ। ਬਾਲਪਨ ਦੀ ਅਵਸਥਾ ਹੈ ਇੱਕ ਸਮਾਂ, ਇੱਕ ਜਵਾਨੀ ਦਾ ਸਮਾਂ ਹੈ, ਇੱਕ ਬੁਢੇਪੇ ਦਾ ਸਮਾਂ ਹੈ, ਇੱਕ ਬੀਤ ਗਿਆ ਸਮਾਂ ਹੈ। ਜਿਹੜਾ ਬੀਤ ਗਿਆ ਹੈ ਭਾਵ ਇੱਕ ਹੁਣ ਚੱਲ ਰਿਹਾ ਹੈ, ਵਰਤਮਾਨ ਹੈ, ਭਵਿੱਖ ਆਉਣ ਵਾਲਾ ਹੈ। ਇਹ ਤਿੰਨਾਂ ਸਮਿਆਂ ਦੇ ਵਿੱਚ ਹੀ ਜਗਤ ਹੈ। ਇਹਦੀ ਤਿੰਨਾਂ ਗੁਣਾਂ ਦੇ ਵਿੱਚ ਸਤਿਗੁਰੂ ਨੇ ਰਚਨਾ ਕੀਤੀ ਹੈ, ਰਜੋ ਤਮੋ ਸਤੋ। ਅਤੇ ਤਿੰਨ ਹੀ ਭਵਨ ਨੇ, ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ। ਅਤੇ ਇਹ ਤਿੰਨ ਹੀ ਇਹਦੇ ਗੁਣ ਭਾਵ ਸਤਿਗੁਰੂ ਪਾਤਸ਼ਾਹ

ਵਿੱਚ ਜਿਹੜੇ ਨੇ ਪੁੱਠੇ ਸਿੱਧੇ ਫੁਰਨੇ ਆਉਂਦੇ ਨੇ ਜਦੋਂ ਜੀਵ ਦੇ, ਜਦੋਂ ਸਬਤ ਤੋਂ ਟੁੱਟ ਜਾਂਦਾ ਹੈ ਉਦੋਂ ਮਾਇਆ ਦਾ ਪ੍ਰਭਾਵ ਹੁੰਦਾ ਹੈ ਅਤੇ ਮਾਇਆ ਦੇ ਵਿੱਚ ਸੁਰਤ ਲੱਗ ਜਾਂਦੀ ਹੈ। ਅਕਾਲ ਪੁਰਖ ਪਰਮਾਤਮਾ ਦੀ ਅੰਦਰ ਜਿਹੜੀ ਹੈ ਉਦੋਂ ਪਛਾਣ ਜਿਹੜੀ ਹੈ ਸਬਦ ਦੇ ਨਾਲ ਪਿਆਰ ਨਹੀਂ ਜਦੋਂ ਬਣਦਾ, ਉਦੋਂ ਸਬਦ ਦਾ ਚਿੰਤਨ ਨਹੀਂ ਕਰਦਾ। ਸਤਿਗੁਰੂ ਕਹਿੰਦੇ ਨੇ ਮਨ ਕਰਕੇ ਵੀ ਇਹਦੇ ਮਨ ਵਿੱਚ ਜਿਹੜੇ ਨੇ ਫੁਰਨੇ ਉੱਠਦੇ ਨੇ, ਅਤੇ ਜਿਹੜੇ ਮਨ ਦੀ ਅਵਸਥਾ ਹੈ ਉਹੀ ਨਰਕ ਅਤੇ ਸੁਰਗ ਦੀ ਅਵਸਥਾ ਉਹਦੇ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਮਨ ਕੋਈ ਸਰੀਰ ਨਹੀਂ, ਮਨ ਇੱਕ ਫੁਰਨਿਆਂ ਦਾ ਘਰ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹਦੇ ਹਿਰਦੇ ਦੇ ਅੰਦਰ, ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਇਹ ਫੁਰਨੇ ਉੱਠਦੇ ਨੇ ਇਹ ਤਿੰਨਾਂ ਗੁਣਾਂ ਦੇ ਵਿੱਚ ਹੀ ਵਿਚਰਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਨਰਕ ਸੁਰਗ ਨਹੀਂ ਜੰਮਣ ਮਰਨਾ, ਇਹ ਭਾਵ ਤਿੰਨਾਂ ਗੁਣਾਂ ਦੇ ਵਿੱਚ ਹੀ ਜਿਹੜਾ ਜੀਵ ਰਹਿੰਦਾ ਹੈ ਪਰਮਾਤਮਾ ਕਿਤੇ ਵੱਸਦਾ ਹੈ। ਤੁਰੀਆ ਪਦ ਇਹ ਚੌਥਾ ਪਦ ਹੈ, ਅਤੇ ਜਦੋਂ ਸ਼ਬਦ ਦੇ ਦੁਆਰਾ ਗੁਰੂ ਦੀ ਭਾਵ ਪਛਾਣ ਕਰਦਾ ਹੈ, ਸ਼ਬਦ ਦਾ ਚਿੰਤਨ ਕਰਦਾ ਹੈ, ਇਹਦੀ ਸੁਰਤ ਤੁਰੀਆ ਪਦ ਵਿੱਚ ਪਹੁੰਚ ਜਾਂਦੀ ਹੈ। ਫਿਰ ਇਹਦੀ ਭਾਵ ਸੁਰਤ ਜਿਹੜੀ ਹੈ ਮਾਇਆ ਦੀ ਪਕੜ ਤੋਂ ਪਰੇ ਚੱਲ ਜਾਂਦੀ ਹੈ, ਇਹਦੀ ਸੁਰਤ 'ਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਜਗਤ ਦੇ ਵਿੱਚ ਰਹਿੰਦਿਆਂ ਹੋਇਆਂ। ਸਤਿਗੁਰੂ ਪਾਤਸ਼ਾਹ ਜੀ ਦੇ ਸ਼ਬਦ ਦਾ ਚਿੰਤਨ ਕਰਦਿਆਂ ਕਰਦਿਆਂ ਸੰਸਾਰ ਦੇ ਵਿੱਚ ਰਹਿੰਦਿਆਂ ਇਹ ਨਿਰਲੇਪ ਹੋ ਜਾਂਦਾ ਹੈ ਮਾਇਆ ਤੋਂ, ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਜੀਵ ਨਿਰਮਲ ਹੋ ਜਾਂਦਾ ਹੈ, ਇਹ ਤਿੰਨਾਂ ਗੁਣਾਂ ਤੋਂ ਉਪਰਾਮ ਹੋ ਜਾਂਦਾ ਹੈ, ਅਤੇ ਜਿਹੜਾ ਗੁਰਸਿੱਖ ਹੈ ਉਹ ਵਰਤਮਾਨ ਸਮੇਂ ਵਿੱਚ ਵਿਚਰਦਾ ਹੈ। ਅਤੇ ਭਾਵ ਜਿਹੜਾ ਮਨ ਦੇ ਪਿੱਛੇ ਲੱਗ ਕੇ ਚੱਲਦਾ ਹੈ ਉਹ ਜਾਂ ਗਏ ਸਮੇਂ ਦੀਆਂ ਭਾਵ ਯਾਦਾਂ ਲੈ ਕੇ ਬੈਠਾ ਹੈ, ਪਿਛਲੇ ਸਮੇਂ ਦੇ ਵਿੱਚ ਧਨ ਦਾ ਨੁਕਸਾਨ ਹੋਇਆ ਹੈ ਉਹ ਚਿੰਤਾ ਭਾਵ, ਆਉਣ ਵਾਲੇ ਸਮੇਂ ਦੀ ਚਿੰਤਾ ਸਤਾ ਰਹੀ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਮਾਇਆ ਦੇ ਪ੍ਰਭਾਵ ਹੇਠ ਹੈ ਉਹ ਫੁਰਨਿਆਂ ਕਰਕੇ ਹੀ ਨਰਕ ਅਤੇ ਸੁਰਗ ਉਹਦੇ ਉੱਤੇ ਇਹ ਦੋਵੇਂ ਅਵਸਥਾ ਵਿਆਪਦੀਆਂ ਨੇ, ਅਤੇ ਸੁੱਖ ਅਤੇ ਦੁੱਖ ਦੀ ਅਵਸਥਾ ਵਿੱਚ ਹੀ ਜੀਵ ਆਪਣਾ ਜੀਵਨ ਗੁਜ਼ਾਰ ਦਿੰਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦੋਜਕ ਭਿਸ਼ਤ ਨਹੀਂ ਖੈ ਕਾਲਾ, ਅਤੇ ਭਾਵ ਇਹ ਉਦੋਂ ਨਾ ਕੋਈ ਦੋਜਕ ਸੀ, ਨਾ ਕੋਈ ਸਵਰਗ ਸੀ, ਅਤੇ ਨਾ ਕਾਲਾ, ਇਹ ਕਾਲ ਸਮੇਂ ਨੂੰ ਆਖਿਆ ਹੈ, ਬੀਤ ਗਿਆ, ਚੱਲ ਰਿਹਾ, ਆਉਣ ਵਾਲਾ, ਇਹ ਤਿੰਨ ਸਮੇਂ ਵੀ ਨਹੀਂ ਸੀ ਅਤੇ ਨਾ ਕਿਸੇ ਦਾ ਹੁਕਮ ਚੱਲਦਾ ਸੀਗਾ। ਨਰਕ ਸੁਰਗ ਨਹੀਂ ਜੰਮਣ ਮਰਨਾ, ਨਾ ਕੋ ਆਏ ਨਾ ਜਾਏਂਦਾ। ਅਤੇ ਜਦੋਂ ਸਗਤ ਦੀ ਰਚਨਾ ਹੀ ਨਹੀਂ ਸੀਗੀ ਅਤੇ ਫਿਰ ਨਰਕ ਸੁਰਗ ਕਿੱਥੋਂ ਹੋਣਾ ਹੈ, ਦੁੱਖ ਸੁੱਖ ਵਾਲੀ ਅਵਸਥਾ ਕਿੱਥੋਂ ਆਉਣੀ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਜਗਤ ਰਚਨਾ ਹੀ ਨਹੀਂ ਸੀ, ਫਿਰ ਨਾ ਕੋਈ ਨਰਕ ਸੀਗਾ, ਨਾ ਕੋਈ ਸੁਰਗ ਸੀਗਾ, ਅਤੇ ਨਾ ਕੋਈ ਜੰਮਦਾ ਸੀ ਦੇ ਅਤੇ ਨਾ ਕੋਈ ਮਰਦਾ ਸੀਗਾ। ਜਿਹਦਾ ਜਨਮ ਹੋਵੇਗਾ ਉਹਦੀ ਮੌਤ ਵੀ ਹੋਣੀ, ਜੋ ਜਨਮੇ ਸੋ ਜਾਨੂ ਮੂਆ, ਜਿਹੜਾ ਜਿਹਦਾ ਜਨਮ ਹੋਇਆ ਹੈ ਉਹਦੀ ਮੌਤ ਅਟਲ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿੱਤ ਦਿਹਾੜੇ ਧੰਨ ਵਰੀ ਸਾਹੇ ਲਏ ਲਿਖਾਏ, ਜਦੋਂ ਇਹ

ਇਹਦੇ ਮੱਥੇ ਦੇ ਉੱਪਰ ਲਿਖਿਆ ਗਿਆ ਹੈ, ਜੈਸੀ ਕਲਮ ਬੁੜੀ ਆ ਮਸਤਕ ਤੈਸੀ ਜੀੜੇ ਪਾਸ। ਪੂਰਬਲੇ ਕਰਮਾਂ ਦੇ ਕਰਕੇ ਹੀ ਸਾਡਾ ਇਹ ਜੀਵਨ ਹੈ, ਪੂਰਬਲੇ ਕਰਮਾਂ ਦੀ ਸਾਨੂੰ ਪਰਾਲਬਧ ਮਿਲੀ ਹੈ ਅਤੇ ਪੂਰਬਲੇ ਕਰਮਾਂ ਦੀ ਪਰਾਲਬਧ ਅਸੀਂ ਭੋਗ ਰਹੇ ਹਾਂ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਸਾਨੂੰ ਅਕਾਲ ਪੁਰਖ ਪਰਮਾਤਮਾ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸ਼ਬਦ ਲਿਆ ਕੇ ਦਿੱਤਾ ਹੈ, ਕਹਿੰਦੇ ਇਹ ਮਾਇਆ ਦੀ ਭਾਵ ਜਿਹੜਾ ਪ੍ਰਭਾਵ ਹੈ ਇਹ ਤੋਂ ਮੁਕਤ ਹੋ ਜਾਂਦਾ ਹੈ, ਇਹ ਜੀਵ ਨੂੰ ਗਿਆਨ ਹੋ ਜਾਂਦਾ ਹੈ, ਆਤਮਾ ਦਾ ਆਪਣੀ ਭਾਵ ਅੰਤਰ ਆਤਮੇ ਜਿਹਦੇ ਗਿਆਨ ਹੋ ਜਾਂਦਾ ਹੈ ਫਿਰ ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਚਲੇ ਜਾਂਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਸਮਿਆਂ ਤੋਂ ਵੀ ਪਰੇ ਚਲੇ ਜਾਂਦਾ ਹੈ, ਫਿਰ ਅਕਾਲ ਪੁਰਖ ਪਰਮਾਤਮਾ ਦੇ ਸ਼ਬਦ ਦੇ ਵਿੱਚ ਉਹ ਲਿਵਲੀਨ ਹੋ ਜਾਂਦਾ ਹੈ। ਅਤੇ ਸਤਿਗੁਰੂ ਕਹਿੰਦੇ ਨੇ ਨਾ ਉੱਤੇ ਸੁਰਗ ਹੁੰਦਾ ਹੈ ਨਾ ਉਹਨੂੰ ਭਾਵ ਨਰਕ ਵਾਲੀ ਅਵਸਥਾ ਮਿਲਦੀ ਹੈ। ਸੁਰਗ ਭਾਵ ਐਸ ਵਰਗ ਸੁੱਖ ਭੋਗਣ ਦੀ ਥਾਂ ਹੈ ਅਤੇ ਨਰਕ ਦੁੱਖ ਭੋਗਣ ਦੀ ਥਾਂ ਹੈ। ਅਤੇ ਸਤਿਗੁਰੂ ਕਹਿੰਦੇ ਨਾ ਕੋਈ ਜੰਮਦਾ ਹੈ ਉਸ ਵਕਤ ਅਤੇ ਨਾ ਕੋਈ ਮਰਦਾ ਹੈ ਜਦੋਂ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਸੁਰਤ ਲਿਵਲੀਨ ਹੋ ਜਾਂਦੀ ਹੈ। ਨਾ ਕੋਈ ਆਏ ਅਤੇ ਨਾ ਕੋਈ ਜਾਏਗਾ, ਨਾ ਭਾਵ ਸ੍ਰਿਸ਼ਟੀ ਦੀ ਜਗਤ ਦੀ ਰਚਨਾ ਸੀ ਅਤੇ ਨਾ ਇੱਥੇ ਪਰਲੋ ਆਉਂਦੀ ਸੀ, ਨਾ ਜੰਮਦਾ ਸੀ, ਨਾ ਕੋਈ ਮਰਦਾ ਸੀ। ਜਿਸ ਵਕਤ ਅਕਾਲ ਪੁਰਖ ਪਰਮਾਤਮਾ ਅਫੁਰ ਅਵਸਥਾ ਵਿੱਚ ਸਮਾਧੀ ਲਾ ਕੇ ਬੈਠਾ ਸੀ, ਜਿਹਨੂੰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਦੋਂ ਪੜ੍ਹਦੇ ਹਾਂ, ਜਿਹੜੇ ਗੁਰਸਿੱਖ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਨੇ, ਜਦੋਂ ਜਾਪ ਸਾਹਿਬ ਜੀ ਦੀ ਬਾਣੀ ਪੜ੍ਹਦੇ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਾ ਹਿਨ ਜੇ ਰੂਪ ਰੰਗ ਅਰ ਰੇਖ ਭੇ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹਿਜੇ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਿਣਜੇ ਤਿਰਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਣ ਕਹਿਤ ਤੈ ਸਰਬਨਾਮ ਕਥੇ ਕਵਨ ਕਰਮ ਨਾਮ ਵਰਨ ਸੁਮਤ। ਉਸ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਉਹਦਾ ਕੋਈ ਚੱਕਰ ਚਿਹ ਨਹੀਂ, ਉਹਦੀ ਕੋਈ ਜਾਤ ਨਹੀਂ, ਉਹਦਾ ਕੋਈ ਵਰਨ ਨਹੀਂ, ਉਹਦੀ ਕੋਈ ਰੇਖ ਨਹੀਂ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨੂੰ ਆਖਿਆ ਜਾਂਦਾ ਹੈ ਨਿਰਾਕਾਰ, ਜਿਹਨੂੰ ਨਾਰਾਇਣ ਕਹਿੰਦੇ ਹਾਂ ਆਪਾਂ, ਪਰਮਾਤਮਾ ਕਹਿ ਦਿੰਦੇ। ਅਕਾਲ ਪੁਰਖ ਜਿਹੜਾ ਸਮੇਂ ਦੇ ਪ੍ਰਭਾਵ ਤੋਂ ਪਰੇ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਅਕਾਲ ਪੁਰਖ ਪਰਮਾਤਮਾ ਨੇ ਜਦੋਂ ਇਹ ਜਗਤ ਦੀ ਰਚਨਾ ਨਹੀਂ ਸੀ ਕੀਤੀ, ਉਹ ਅਫੁਰ ਅਵਸਥਾ ਵਿੱਚ ਬੈਠਾ ਸੀਗਾ। ਅਤੇ ਸਤਿਗੁਰੂ ਕਹਿੰਦੇ ਨੇ ਉਸ ਵਕਤ ਦੀ ਇਹ ਸਤਿਗੁਰੂ ਸ਼ਬਦ ਦੇ ਦੁਆਰਾ ਸਾਨੂੰ ਗਿਆਨ ਦੇ ਰਹੇ ਨੇ ਕਿ ਬ੍ਰਹਮਾ ਬਿਸਨ ਮਹੇਸ਼ ਨਾ ਕੋਈ, ਅਤੇ ਜਦੋਂ ਜਗਤ ਦੀ ਰਚਨਾ ਹੀ ਨਹੀਂ ਸੀ ਅਤੇ ਨਾ ਇਹ ਤਿੰਨ ਦੇਵਤੇ ਸਨ, ਨਾ ਬ੍ਰਹਮਾ ਸੀਗਾ ਅਤੇ ਨਾ ਵਿਸ਼ਨੂੰ ਸੀ, ਨਾ ਕੋਈ ਸ਼ਿਵਜੀ ਸੀਗਾ, ਅਵਰ ਨਾ ਦੀਸੇ ਏਕੋ ਸੋਈ, ਹੋਰ ਕੋਈ ਜਗਤ ਦੇ ਉੱਪਰ ਹੈ ਹੀ ਨਹੀਂ ਸੀ, ਇੱਕੋ ਹੀ ਪਰਮਾਤਮਾ ਹੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਵਕਤ ਆਪਣੇ ਸਵਰੂਪ ਵਿੱਚ ਅਭੇਦ ਸਰੂਪ ਵਿੱਚ ਬੈਠਾ ਹੋਇਆ ਸੀ, ਜਿਹਦਾ ਗੁੱਜਾ ਭੇਦ ਸਿੱਖ ਨੂੰ ਸ਼ਬਦ ਦੇ ਦੁਆਰਾ ਪ੍ਰਾਪਤ ਹੁੰਦਾ ਹੈ। ਗੋਹਜ ਗੱਲ ਸਤਿਗੁਰ ਤੇ ਜਾਣੀ, ਇਹ ਜਿਹੜੀ ਗੁੱਜੀ ਲੁਕੀ ਹੋਈ ਗੱਲ ਹੈ, ਇਹ ਲੁਕਿਆ ਹੋਇਆ ਭੇਦ ਹੈ, ਇਹ ਸਿੱਖ ਨੇ ਸ਼ਬਦ ਦੇ ਦੁਆਰਾ ਪ੍ਰਾਪਤ ਕਰਨਾ ਹੈ। ਉਹ ਅਕਾਲ ਪੁਰਖ ਪਰਮਾਤਮਾ ਆਪਣੇ ਸਵਰੂਪ ਵਿੱਚ ਭਾਵ ਸੁਣ ਸਮਾਧ ਲਾ ਕੇ ਬੈਠਾ ਸੀ, ਕਹਿੰਦੇ ਨਾ ਇਹ ਬ੍ਰਹਮਾ ਸੀ ਚਾਰ ਵੇਦਾਂ ਦੀ ਰਚਨਾ ਕਰਨ ਵਾਲਾ, ਅਤੇ ਵਿਸ਼ਨੂੰ ਜਿਹੜਾ ਇਹ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਭੰਡਾਰੇ ਦੇਣ ਵਾਲਾ ਹੈ ਇਹ ਵੀ ਨਹੀਂ ਸੀ, ਲਾਇਤਾ ਕਰਨ ਵਾਲਾ ਜਿਹੜਾ ਸ਼ਿਵਜੀ ਹੈ ਇਹ ਵੀ ਨਹੀਂ ਸੀਗਾ, ਇਹ ਤਿੰਨੇ ਦੇਵਤੇ ਵੀ ਨਹੀਂ ਸਨ। ਨਾ ਪਾਤਸ਼ਾਹ ਜੀ ਕਹਿੰਦੇ ਅਵਰ ਨਾ ਦੀਸੇ ਇੱਕੋ ਸੋਈ, ਹੋਰ ਕੋਈ ਹੈ ਨਹੀਂ ਸੀਗਾ, ਇੱਕੋ ਇੱਕ ਅਕਾਲ ਪੁਰਖ ਪਰਮਾਤਮਾ ਸੀ। ਉਸ ਵਕਤ ਦੀ ਗੁਰਬਾਣੀ ਇਹ ਸਾਨੂੰ ਭਾਵ ਸ਼ਬਦ ਦੀ ਵਿਚਾਰ ਦੇ ਦੁਆਰਾ ਸਾਨੂੰ ਇਹ ਗੁਰੂ ਸਾਹਿਬ ਜੀ ਸਮਝਾ ਰਹੇ ਨੇ ਕਿ ਸਿੱਖ ਨੇ ਸਿਮਰਨਾ ਕਿਹਨੂੰ ਹੈ, ਸ਼ਬਦ ਦੇ ਦੁਆਰਾ ਪ੍ਰਾਪਤੀ ਕਿਹਦੀ ਕਰਨੀ ਹੈ। ਸਾਡਾ ਗੁਰੂ ਹੈ ਸ਼ਬਦ ਅਤੇ ਸ਼ਬਦ ਸਾਨੂੰ ਪਰਮਾਤਮਾ ਦੇ ਚਰਨਾਂ ਤੱਕ ਲੈ ਕੇ ਜਾਂਦਾ ਹੈ, ਇਸ ਕਰਕੇ ਸਿੱਖ ਨੇ ਕਮਾਈ ਹੀ ਸ਼ਬਦ ਦੀ ਕਰਨੀ ਹੈ। ਜਿਹੜਾ ਸ਼ਬਦ ਦੀ ਕਮਾਈ ਨਹੀਂ ਨਾ ਕਰਦਾ, ਇੱਥੇ ਆ ਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਭਾਵ ਜਿਵੇਂ ਸੁੰਨੇ ਘਰ ਕਾ ਪਾਉਣਾ ਜਿਉਂ ਆਇਆ ਤਿਉਂ ਜਾਏ, ਸੁੰਨੇ ਘਰ ਦੇ ਵਿੱਚ ਪ੍ਰਾਹੁਣਾ ਆਵੇ ਨਾ ਕੋਈ ਹੋਵੇ ਹੀ ਨਾ, ਨਾ ਕਿਸੇ ਨੇ ਭਾਵ ਬੈਠਣ ਵਾਸਤੇ ਕਹਿਣਾ, ਨਾ ਜਲ ਪਾਣੀ ਪੁੱਛਣਾ ਹੈ, ਉਹ ਉਵੇਂ ਹੀ ਭਾਵ ਆ ਕੇ ਚੱਲਿਆ ਜਾਵੇਗਾ, ਕੋਈ ਪ੍ਰਾਪਤੀ ਨਹੀਂ ਹੋਵੇਗੀ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨਾ ਹੁਣੇ ਭਰਮ ਸੇ ਆਵੇ ਜਾਵੇ ਨੀਤ,
ਨਾਮ ਤੋਂ ਟੁੱਟੇ ਹੋਏ ਭਰਮ ਦੇ ਵਿੱਚ ਫਸ ਕੇ, ਮਾਇਆ ਜਾਲ ਦੇ ਵਿੱਚ ਫਸ ਕੇ ਆਉਂਦੇ ਅਤੇ ਜਾਂਦੇ ਨੇ, ਜੰਮਦੇ ਅਤੇ ਫਿਰ ਮਰ ਜਾਂਦੇ ਨੇ। ਇਹ ਭਾਵ ਦੋਵੇਂ ਅਵਸਥਾ ਜਿਹੜੀਆਂ, ਇਹ ਭਾਵ ਉਹਨੂੰ ਦੁੱਖ ਅਤੇ ਸੁੱਖ, ਜੰਮਣ ਅਤੇ ਮਰਨ ਦਾ ਲੱਗਾ ਰਹਿੰਦਾ ਹੈ। ਜਿਹੜਾ ਸ਼ਬਦ ਦਾ ਚਿੰਤਨ ਨਹੀਂ ਕਰਦਾ ਉਹਨੂੰ ਆਤਮਾ ਦਾ ਗਿਆਨ ਨਹੀਂ ਹੁੰਦਾ, ਅਤੇ ਇਸ਼ਟ ਜਿਹੜਾ ਹੈ ਅਕਾਲ ਪੁਰਖ ਪਰਮਾਤਮਾ ਹੈ ਉਹਦਾ ਭਾਵ ਉਪਾਸਕ ਨਹੀਂ ਬਣ ਸਕਦਾ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਨਾਲ ਅਸੀਂ ਨਹੀਂ ਲੱਗਦੇ। ਅਸੀਂ ਇੱਥੇ ਆਏ ਹੀ ਗੁਰਮਤ ਲੈਣ ਵਾਸਤੇ ਹਾਂ, ਅਸੀਂ ਆਏ ਹੀ ਇੱਥੋਂ ਸਿੱਖਿਆ ਲੈਣ ਵਾਸਤੇ ਹਾਂ। ਗੁਰੂ ਪਾਤਸ਼ਾਹ ਜੀ ਦੇ ਨਾਮ ਦੇ ਦੁਆਰਾ ਹੀ ਭਾਵ ਕਹਿੰਦੇ ਨੇ ਗਿਆਨੀ ਜਨ ਬਣਦਾ ਹੈ। ਭਗਤ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਉ, ਜਿਹੜਾ ਸ਼ਬਦ ਦੇ ਨਾਲ ਪ੍ਰੇਮ ਕਰ ਲੈਂਦਾ ਹੈ, ਭਾਉ ਕਰ ਲੈਂਦਾ ਹੈ, ਭਾਉ ਕਰਕੇ ਗੱਗਾ ਗਿਆਤ, ਉਹਦੇ ਭਾਵ ਹਿਰਦੇ 'ਚ ਗਿਆਨ ਹੋ ਜਾਂਦਾ ਹੈ, ਅਤੇ ਗਿਆਤ ਕਰਕੇ ਫਿਰ ਇਹ ਭਾਵ ਮਾਇਆ ਦਾ ਤਿਆਗ ਕਰ ਦਿੰਦਾ ਹੈ। ਭਾਉ ਗਿਆਤ ਤਿਆਗ, ਇਹਨੂੰ ਆਖਿਆ ਜਾਂਦਾ ਹੈ ਭਗਤ। ਜਿੰਨੇ ਭਾਵ ਗੁਰੂ ਸ਼ਬਦ ਦੇ ਨਾਲ ਪ੍ਰੇਮ ਕੀਤਾ, ਭਾਉ ਕੀਤਾ, ਉਹਦੇ ਹਿਰਦੇ ਦੇ ਅੰਦਰ ਗਿਆਤ ਗਿਆਨ ਪੈਦਾ ਹੋ ਗਿਆ, ਅਤੇ ਗਿਆਨ ਦੇ ਨਾਲ ਉਹਨੇ ਮਾਇਆ ਦਾ ਤਿਆਗ ਕਰ ਦਿੱਤਾ। ਮਾਇਆ ਕੀ ਹੈ? ਇਹ ਨਹੀਂ ਕਿ ਕਰੋੜਾਂ ਸੰਪਤੀ ਦਾ ਮਾਲਕ ਹੋਵੇ ਤੇ ਮਾਇਆ ਹੈ, ਇਹ ਮਾਇਆ ਨਹੀਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਆ। ਮਾਇਆ ਜਿੱਥੇ ਸਾਡੀ ਸੁਰਤ ਅਟਕ ਜਾਵੇ ਤੇ ਸ਼ਬਦ ਨਾਲੋਂ ਟੁੱਟ ਜਾਈਏ, ਜਿਹਦੇ ਕਰਕੇ ਪਰਮਾਤਮਾ ਦਾ ਨਾਮ ਵਿਸਰ ਜਾਵੇ। ਭਾਵ ਕੋਈ ਨਿਤਨੇਮੀ ਹੋਵੇ, ਸ਼ਬਦ ਦਾ ਚਿੰਤਨ ਕਰਦਾ ਹੋਵੇ, ਗੁਰੂ ਨੂੰ ਸਿਮਰਦਾ ਹੋਵੇ, ਘਰ ਵਿੱਚ ਮਹਿਮਾਨ ਆ ਜਾਵੇ, ਐਗਜੈਂਪਲ ਵਜੋਂ ਉਦਾਹਰਨ ਵਜੋਂ ਕੋਈ ਘਰ ਵਿੱਚ ਪ੍ਰਾਹੁਣਾ ਆ ਜਾਵੇ ਅਤੇ ਸ਼ਾਮ ਦਾ ਰਹਿ ਰਾਸ ਦਾ ਸਮਾਂ ਹੈ, ਉਹਦੇ ਨਾਲ ਭਾਵ ਗੱਲਾਂ ਕਰਨ ਲੱਗ ਜਾਵੇ, ਦੁੱਖ ਸੁੱਖ ਪੁੱਛਣ ਲੱਗ ਜਾਵੇ ਅਤੇ ਉਹ ਸਮਾਂ ਚੱਲਿਆ ਜਾਵੇ। ਇਹ ਮਾਇਆ ਜਿੱਤ ਹਰ ਵਿਸਰੇ, ਉਸ ਵਕਤ ਹਰੀ ਵਿਸਰ ਗਿਆ ਨਾ, ਉਹ ਮਹਿਮਾਨ ਹੀ ਮਾਇਆ ਬਣ ਗਿਆ। ਪੁੱਤਰ ਨਾ ਪੈਦਾ ਹੁੰਦਾ ਹੋਵੇ, ਪੋਤਰਾ ਨਾ ਕਿਸ ਦੇ ਘਰ ਪੈਦਾ, ਬੱਚਾ ਨਾ ਹੁੰਦਾ ਹੋਵੇ, ਉਹਦੀ ਖੁਸ਼ੀ ਵਿੱਚ ਹੀ ਭਾਵ ਰੁੱਝ ਜਾਵੇ। ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਸ ਸਮੇਂ ਦੇ ਪ੍ਰਭਾਵ ਹੇਠ ਆ ਕੇ ਉਹਨੇ ਭਾਵ ਉਸ ਖੁਸ਼ੀ ਨੂੰ ਮਨਾਉਣਾ ਚਾਹਿਆ ਜਿਹੜੀ ਦਾਤ ਸੰਸਾਰ ਦੀ ਮਿਲੀ ਸੀ, ਅਤੇ ਦਾਤ ਦੇ ਨਾਲ ਜੁੜ ਗਿਆ ਅਤੇ ਪਰਮਾਤਮਾ ਦਾ ਚਿੰਤਨ ਕਰ ਦਿੰਦਾ ਜਿਹੜਾ ਸੀ ਉਹ ਛੱਡ ਦਿੱਤਾ। ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ, ਮੋਹ ਪੈਦਾ ਹੋ ਗਿਆ ਨਾ। ਕਈ ਵਾਰੀ ਘਰ ਵਿੱਚ ਕੋਈ ਬੱਚੇ ਦੇ ਨਾਲ ਇੰਨਾ ਪ੍ਰੇਮ ਪੈ ਜਾਂਦਾ ਹੈ ਕਿ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਵੀ ਭਾਵ ਸੰਸਾਰ ਦੇ ਵਿੱਚ ਆ ਕੇ ਮੋਹ ਜਿਹੜਾ ਹੈ, ਮੋਹ ਕਰਕੇ ਹੀ ਜੀਵ ਦੀ ਭਾਵ ਮੌਤ ਹੋ ਜਾਂਦੀ, ਆਤਮਕ ਮੌਤ, ਮੋਹ ਕਰਕੇ ਆਤਮਾ ਦੀ ਮੌਤ ਹੋ ਜਾਂਦੀ ਹੈ। ਜਿਹੜਾ ਭਾਵ ਦਰੋਣਾਚਾਰੀਆ ਸੀ ਨਾ, ਕਾਰੋਂ ਪਾਂਡਵਾਂ ਦਾ ਗੁਰੂ ਸੀ, ਯੁੱਧ ਸਿਖਲਾਈ ਦਿੰਦਾ ਸੀ ਅਤੇ ਉਹਨੂੰ ਸ਼ਸਤਰ ਦਾ ਗਿਆਤ ਸੀ, ਸ਼ਸਤਰ ਦਾ ਬਹੁਤ ਧਨੀ ਸੀਗਾ। ਅਤੇ ਭਾਵ ਮੋਹ ਕੀ ਚੀਜ਼ ਹੈ? ਮੋਹ ਵਿੱਚ ਫਸ ਕੇ ਜਿਹੜਾ ਹੈ ਜੀਵ, ਉਹ ਭਾਵ ਆਪਣੇ ਆਤਮਿਕ ਜੀਵਨ ਦੀ ਮੌਤ ਵੀ ਕਰ ਲੈਂਦਾ ਹੈ ਅਤੇ ਪਰਮਾਤਮਾ ਵਾਹਿਗੁਰੂ ਜੀ ਦੇ ਚਿੰਤਨ ਤੋਂ ਟੁੱਟ ਕੇ ਆਪਣੀ ਭਾਵ ਜਿਹੜਾ ਹੈ ਆਤਮਾ ਦਾ ਗਿਆਨ ਜਦੋਂ ਗਵਾ ਲੈਂਦਾ ਹੈ ਨਾ, ਉਦੋਂ ਉਹਨੂੰ ਬੌਰਾ ਆਖਿਆ ਜਾਂਦਾ ਹੈ। ਅਤੇ ਜਿਹੜਾ ਹੈ ਦਰੋਣਾਚਾਰੀਆ ਸੀ, ਉਹ ਯੁੱਧ ਦੀ ਸਿਖਲਾਈ ਉੱਤੋਂ ਕੈਰੋਂ ਪਾਂਡਵਾਂ ਨੇ ਲਈ ਹੈ ਅਤੇ ਉਸ ਵਕਤ ਜਿਹੜਾ ਸੀ ਉਹ ਪਾਂਡਵਾਂ ਨੇ ਇਹ ਭਾਵ ਨਿਰਣਾ ਕੀਤਾ ਹੈ ਕਿ ਇਹ ਤਾਂ ਯੁੱਧ ਦਾ ਬੜੀ ਮਹਾਰਤ ਰੱਖਦਾ ਹੈ, ਸਾਡਾ ਗੁਰੂ ਹੈ, ਅਤੇ ਇਹਨੂੰ ਖਤਮ ਕਿੱਦਾਂ ਕੀਤਾ ਜਾਵੇ, ਮੋਹ ਕੀ ਚੀਜ਼ ਹੈ? ਅਤੇ ਉਹਨਾਂ ਨੇ ਇਸ ਤਰ੍ਹਾਂ ਦਾ, ਕ੍ਰਿਸ਼ਨ ਨੇ ਇੱਕ ਭਾਵ ਸ਼ਜੰਤਰ ਰਚਿਆ ਹੈ ਕਿ ਜਿਹੜਾ ਦਰੋਣਾਚਾਰੀਆ ਉਹਦੇ ਪੁੱਤਰ ਦਾ ਨਾਮ ਹੈ ਅਸ਼ਵਥਾਮਾ, ਅਤੇ ਇੱਕ ਜੰਗ ਦੇ ਵਿੱਚ ਜਿਹੜਾ ਹਾਥੀ ਹੈ ਉਹਦਾ ਨਾਮ ਵੀ ਅਸ਼ਵਥਾਮਾ ਹੈ। ਅਤੇ ਜਿਹੜਾ ਪਾਂਡਵਾਂ ਦਾ ਵੱਡਾ ਭਰਾਤਾ ਸੀ ਯੁਧਿਸ਼ਠਰ ਸੀਗਾ, ਉਹ ਝੂਠ ਨਹੀਂ ਸੀ ਕੋਈ ਬੋਲਦਾ, ਅਤੇ ਇਸ ਤਰ੍ਹਾਂ ਉਹਨਾਂ ਨੇ ਮਤਾ ਪਕਾਇਆ ਕਿ ਜਿਹੜਾ ਵੱਡਾ ਪੁੱਤਰ ਹੈ, ਧਰਮ ਪੁੱਤਰ ਹੈ, ਯੁਧਿਸ਼ਠਰ ਹੈ, ਇਹਦੇ ਕੋਲੋਂ ਇਹ ਝੂਠ ਬੁਲਾਇਆ ਜਾਵੇ, ਭਾਵ ਮਾਰਾਂਗੇ ਅਸੀਂ ਹਾਥੀ ਨੂੰ ਜਿਹਦਾ ਨਾਮ ਅਸ਼ਵਥਾਮਾ ਹੈ। ਉੱਧਰ ਦਰੋਣਾਚਾਰੀਏ ਦੇ ਪੁੱਤਰ ਦਾ ਨਾਮ ਵੀ ਅਸ਼ਵਥਾਮਾ ਹੈ। ਅਤੇ ਜਦੋਂ ਇਹ ਗੱਲ ਯੁਧਿਸ਼ਠਰ ਨੂੰ ਆਖੀ, ਉਹਨੇ ਆਖਿਆ ਕਿ ਮੈਂ ਝੂਠ ਨਹੀਂ ਬੋਲਾਂਗਾ। ਉਹਨਾਂ ਨੇ ਆਖਿਆ ਕਿ ਅਸੀਂ ਭਾਵ ਹਾਥੀ ਨੂੰ ਮਾਰਨਾ ਹੈ, ਤੂੰ ਇਹ ਨਹੀਂ ਕਹਿਣਾ ਕਿ ਆਪ ਜੀ ਦਾ ਪੁੱਤਰ ਮਰ ਗਿਆ ਹੈ, ਤੂੰ ਇਸ ਤਰ੍ਹਾਂ ਕਹਿਣਾ ਕਿ ਅਸ਼ਵਥਾਮਾ ਮਾਰਿਆ ਗਿਆ, ਅਸੀਂ ਹਾਥੀ ਨੂੰ ਮਾਰਾਂਗੇ। ਕ੍ਰਿਸ਼ਨ ਨੇ ਇਸ ਤਰ੍ਹਾਂ ਦਾ ਸੁਜੰਤਰ ਰਚਿਆ ਹੈ
ਅਤੇ ਜਿਹੜਾ ਦਰੋਣਾਚਾਰੀ ਆ ਉਹ ਜੰਗ ਦੇ ਵਿੱਚ ਭਾਵ ਜਿਹੜਾ ਯੁੱਧ ਕਰ ਰਿਹਾ ਹੈ ਆਪਣੇ ਸ਼ਤਰੂ ਨੂੰ ਟਿਕਣ ਨਹੀਂ ਦੇ ਰਿਹਾ ਜਿਹੜਾ, ਅਤੇ ਉਸ ਵਕਤ ਇਹਨਾਂ ਨੇ ਅਸ਼ਵਥਾਮਾ ਨਾਂ ਦੇ ਹਾਥੀ ਨੂੰ ਮਾਰ ਦਿੱਤਾ ਹੈ। ਅਤੇ ਯੁਧਿਸ਼ਟਰ ਨੇ ਉੱਚੀ ਆਵਾਜ਼ ਵਿੱਚ ਆਖਿਆ ਹੈ ਕਿ ਭਾਵ ਅਸ਼ਵਥਾਮਾ ਮਾਰਿਆ ਗਿਆ। ਅਤੇ ਇਹਨਾਂ ਨੇ ਪਾਂਡਵਾਂ ਨੇ ਜਿਹੜੇ ਨਗਾਰੇ ਸੀ, ਨਫੀਰੀਆਂ ਸੀ, ਸੰਖਾਂ ਦੀ ਧੁਨ ਆਵਾਜ਼ ਇੰਨੀ ਕਰ ਦਿੱਤੀ ਕਿ ਉਹਨੂੰ ਪਤਾ ਹੀ ਨਾ ਲੱਗਾ ਕਿ ਮੇਰਾ ਪੁੱਤਰ ਮਰਿਆ ਹੈ ਕਿ ਹਾਥੀ ਮਰਿਆ ਹੈ। ਉਹ ਪੁੱਤਰ ਮੋਹ ਦੇ ਵਿੱਚ ਇੱਕਦਮ ਪੱਥਰ ਦੀ ਸਿੱਲ ਵਾਂਗੂ ਖੜਾ ਹੋ ਗਿਆ। ਉਹਨੇ ਚਿਰ ਨੂੰ ਵੈਰੀਆਂ ਨੇ ਸਿਰ ਲਾ ਦਿੱਤਾ। ਮੋਹ ਕਰਕੇ ਹੀ ਜੀਵ ਦੀ ਆਤਮ ਮੌਤ ਵੀ ਹੁੰਦਾ, ਆਤਮਕ ਮੌਤ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਸ਼ਬਦ ਤੋਂ ਟੁੱਟ ਜਾਂਦਾ ਹੈ ਉਦੋਂ ਇਹਨੂੰ ਸ਼ਬਦ ਦਾ ਗਿਆਨ ਨਹੀਂ ਰਹਿੰਦਾ। ਇਹ ਮਾਇਆ ਜਿੱਤ ਹਰ ਵਿਸਰੇ, ਮੋਹ ਉਪਜੇ ਭਾਓ ਦੂਜਾ ਲਾਇਆ, ਕੇਵਲ ਅਤੇ ਕੇਵਲ ਸੰਸਾਰ ਦੇ ਨਾਲ ਜੁੜ ਜਾਂਦਾ ਹੈ। ਅਸੀਂ ਸੰਸਾਰ ਦੇ ਨਾਲ ਜੁੜ ਗਏ ਹਨ। ਇਸ ਕਰਕੇ ਗੁਰੂ ਪਾਤਸ਼ਾਹ ਜੀ ਰੋਜ਼ ਆਵਾਜ਼ਾਂ ਮਾਰਦੇ ਨੇ, ਆਓ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ, ਭਾਵ ਕੇਵਲ ਅਤੇ ਕੇਵਲ ਪਰਮੇਸ਼ਰ ਦੇ ਨਾਮ ਦਾ ਤੂੰ ਚਿੰਤਨ ਕਰ। ਪਰਮੇਸ਼ਰ ਦੇ ਨਾਮ ਦਾ ਚਿੰਤਨ ਕਰੇਗਾ ਤੈਨੂੰ ਆਤਮਾ ਦਾ ਗਿਆਨ ਹੋ ਜਾਵੇਗਾ, ਅਤੇ ਜਦੋਂ ਆਤਮਾ ਦਾ ਗਿਆਨ ਹੋ ਜਾਵੇਗਾ ਫਿਰ ਪਰਮਾਤਮਾ ਦੇ ਚਰਨਾਂ ਦੇ ਨਾਲ ਤੇਰੀ ਸੁਰਤ ਜਿਹੜੀ ਉਹ ਮਿਲ ਜਾਵੇਗੀ। ਗੁਰੂ ਪਿਆਰ ਵਾਲਿਓ, ਜਦੋਂ ਵੀ ਆਉਂਦੇ ਹਾਂ ਬੈਠ ਕੇ ਇੱਕ ਮਿੰਟ ਹੀ ਭਾਵੇਂ ਸਿਮਰਨ ਕਰਕੇ ਜਾਇਆ ਕਰੀਏ। ਇਸ ਕਰਕੇ ਗੁਰੂ ਚਰਨਾਂ ਵਿੱਚ ਆ ਕੇ ਸਿਮਰਨ ਕਰਿਆ ਕਰੀਏ। ਗੁਰੂ ਨੂੰ ਨਤਮਸਤਕ ਹੋਣ ਲੱਗਿਆਂ ਆਪਣੇ ਮਨ ਦਾ ਟਿਕਾਓ ਬਣਾਉਣਾ ਬਹੁਤ ਜ਼ਰੂਰੀ ਹੈ। ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਜਾਇਆ ਕਰੀਏ, ਅਰਦਾਸ ਬੜੀ ਵੱਡੀ ਤਾਕਤ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸ਼ਬਦ ਦੀ ਵਿਚਾਰ ਕਰਦਿਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ, ਅਣਜਾਣ ਬੱਚੇ ਹਾਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਹੋਈਆਂ ਗਲਤੀਆਂ ਦੀ ਖਿਮਾ ਅੱਗੇ ਤੋਂ ਸਤਿਗੁਰੂ ਪਾਤਸ਼ਾਹ ਜੀ ਸਮਤ ਬਖਸ਼ਿਸ਼ ਕਰਨ। ਆਓ ਆਨੰਦ ਸਾਹਿਬ ਜੀ ਦੀਆਂ ਸੇ ਪੌੜੀਆਂ ਦਾ ਜਾਪ ਕਰੀਏ।

ਨਾਨਕ ਸੁਣੋ ਸੰਤੋ ਸਭ ਧਰੂ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸਭ ਤਿਤ ਘਰ ਸੁਭਾਗੇ ਸਭ ਦਵਾਜੇ ਕਲਾ ਜਿਤ ਕਰਤਾਰੀ ਪੰਚ ਦੂਤ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇ, ਤੁਮਰੀ ਕਿਰਪਾ ਮੈਂ ਸੁਖ ਕਨੇਰ, ਕੋਈ ਨਾ ਜਾਣ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ। ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰੂ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨੌਨ ਦਿਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਥੀਆਂ ਜੱਫੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ, ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ

ਗਏ ਸਜੇ ਹੋਏ ਦੀਵਾਨਾ ਅੰਦਰ ਸ਼ਬਦ ਚੌਂਕੀ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਗੁਰਸ਼ਬਦ ਵਿਚਾਰਾਂ ਹੋਈਆਂ ਆਰਤੀ ਕੀਰਤਨ ਹੋਏ ਗੁਰਮਤਿ ਵਿਚਾਰਾਂ ਹੋਈਆਂ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇ ਸਦਕੇ ਆਦਰ ਆਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਦੇ ਪਿਆਰੀ ਸਾਧ ਸੰਗਤ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪਣੇ ਦਰੋਂ ਕਰੁਣਾ ਆਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 28 ਤਰੀਕ ਨੂੰ ਗੁਰੂ ਲਾਦੋਰੇ ਦਿਵਸ ਮਨਾਇਆ ਜਾਵੇਗਾ ਅਤੇ 30 ਤਰੀਕ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਅਤੇ ਅਗਲੇ ਮਹੀਨੇ ਦੀ 12 ਤਰੀਕ ਨੂੰ, 12 ਸਤੰਬਰ ਨੂੰ ਜੁਗ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਏਗਾ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਗੁਰੂ ਘਰ ਵਿਖੇ ਹਰ ਸ਼ਨੀਵਾਰ ਅਤੇ ਐਤਵਾਰ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸਮੂਹ ਸੰਗਤਾਂ ਵੱਲੋਂ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਂਦੇ ਨੇ। ਸਾਰੀਆਂ ਸੰਗਤਾਂ ਨੇ ਸਮਾਗਮਾਂ ਦੇ ਵਿੱਚ ਵੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੀਏ ਜੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਸਰੂਪਾਂ ਦੀ ਸੇਵਾ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤ ਆਖੀਐ ਕਰਤੇ ਕਾ।

ਵਾਰੀ ਜਿਤ ਸੋਹ ਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇਵਣ ਹਾਰ। ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਪ ਹੋ ਤੇਲ ਦੇਹੁ ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ। ਕਰ ਕਰ ਇਹ ਪਹੁੰਚਾ ਸਦੜ ਨਿਤ ਪਵਨ ਸਦਣ ਹਾਰ ਸਿਮਰਿਐ ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ। ਵਿਸਵੇ ਚਸਿਆਂ ਘੜੀਆਂ ਪਹਿਰਾਂ ਥੇਤੇ ਵਾਰੀ ਮਾਹ ਹੋਵਾ। ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਆਣ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੁੱਲਾਂ ਤੋਂ ਜੋਤੀ। ਕੈਸੀ ਆਰਤੀ ਹੋਏ ਪਵ ਖੰਡ ਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਫੇਰੀ ਰਹਾਉ। ਸਹਿਸਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸਤਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਾ। ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹਾ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪਨ ਵੱਡਾ ਹੇ ਕਰ ਡੰਡਾਉਤ ਪਨ ਵੱਡਾ ਹੇ ਰਹਾਓ। ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਨ ਹੋਮੈ ਕੰਡਾ ਹੇ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖਣ ਬ੍ਰਹਿਮੰਡਾ ਹੇ। ਹਮ ਗਰੀਬ ਮਸ਼ਕੀਨ ਪ੍ਰਭ ਤੇਰੇ

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਰਾਉਂਦੇ ਦਾਵੇ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ। ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਇ ਦਸਾਂ ਪਾਤਸ਼ਾਹ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਤਾਂ ਨਿਉਟਿਆਂ ਜੋੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੀ ਬੇਨਤੀ ਹੈ। ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ। ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਸਮੁੱਚੀਆਂ ਸੰਗਤਾਂ ਨੂੰ ਆਪਣੇ ਦਰਸ਼ਨ ਦੁਆਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ। ਨਾਲ ਨਾਲ ਸੁਹਿਲਾ ਸਾਹਿਬ ਦੇ ਬਾਣੀ ਜਾਪ ਹੋਏ। ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਹੋਈਆਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤ ਨੂੰ ਖਿਆ ਬਖਸ਼ ਦੇਣੀ ਜੀ। ਅੱਗੇ ਤੋਂ ਸਮਾਤ ਬਖਸ਼ਿਸ਼ ਕਰਕੇ ਆਪਣੀ ਸੇਵਾ ਆਪ ਜੀ ਨੇ ਆਪ ਲੈ ਲੈਣੀ। ਆਪ ਜੀ ਦੀ ਕਿਰਪਾ ਮੈਂ ਆਰਾਮ ਸਦਕਾ ਚਾਰ ਪਹਿਰ ਦਿਨਾਂ ਇਸ ਸੁੱਖਾਂ ਨਾਲ ਬਤੀਤ ਹੋਇਆ ਹੈ। ਚਾਰ ਪਹਿਰ ਰਹਿਣ ਆਈ ਹੈ ਭਾਣੇ ਅੰਦਰ ਬਤੀਤ ਕਰਾਉਣੀ ਕਿਰਪਾ ਕਰਨੀ ਜੀ। ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨ ਦੁਆਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਇਸ ਵੇਲੇ ਕਿਰਪਾ ਕਰੋ। ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ ਕਿਰਪਾ ਕਰਨੀ ਜੀ। ਅੰਕ ਸਿੰਘ ਸਹਾਈ ਨੂੰ ਚੜ੍ਹਦੀ ਕਲਾ 'ਚ ਰੱਖਣਾ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਪੰਜਵੇਂ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਿਮਰਨ ਸੋਈ ਪੁਰਖ ਅਚਲ ਅਵਿਨਾਸੀ, ਜਿਸ ਸਿਮਰਤ ਦੁਰਮਤ ਮਲ ਨਾਸੀ। ਸਤਿਗੁਰ ਚਰਨ ਕਵਲ ਰਿਦ ਧਾਰੰ, ਗੁਰ ਅਰਜੁਨ ਗੁਣ ਸਹਿਜ ਵਿਚਾਰੰ। ਗੁਰ ਰਾਮਦਾਸ ਘਰ ਕੀਓ ਪ੍ਰਗਾਸਾ, ਸਗਲ ਮਨੋਰਥ ਪੂਰੀ ਆਸਾ। ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਜਸ ਵਖਾਣਿਓ। ਭਗਤ ਜੋਗ ਕਉ ਜੈਤ ਵਾਰ, ਹਰ ਜਨ ਕੋ ਪਾਇਓ। ਸ਼ਬਦ ਗੁਰੂ ਪ੍ਰਕਾਸਿਓ, ਹਰ ਰਸਨ ਵਸਾਇਓ। ਗੁਰੂ ਨਾਨਕ ਅੰਗਦ ਅਮਰ ਲਾਗ, ਉੱਤਮ ਪਦ ਪਾਇਓ। ਗੁਰ ਅਰਜੁਨ ਘਰ ਗੁਰੂ ਰਾਮਦਾਸ, ਭਗਤ ਉੱਤਰ ਆਇਓ। ਗੁਰ ਨਾਨਕ ਅੰਗਦ ਅਮਰ ਲਾਗ, ਉੱਤਮ ਪਦ ਪਾਇਓ। ਗੁਰ ਅਰਜੁਨ ਘਰ ਗੁਰੂ ਰਾਮਦਾਸ, ਭਗਤ ਉੱਤਰ ਆਇਓ।
1: ਵਡਭਾਗੀ ਉਨ ਮਾਨਿਓ ਰਿਦ।

0: ਕਾਲਸਹਾਰ ਤੋਏ ਜਸ ਕਹਿਤਾ ਪੈ ਭੰਜਨ ਪਰ ਪੀਰ ਨਿਵਾਰਨ ਕਾਲਸਹਾਰ ਤੋਏ ਜਸ ਬਖਤਾ ਕੌਲ ਸੋਢੀ ਗੁਰੂ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤ ਪੈ ਭੰਜਨ ਪਰ ਪੀਰ ਨਿਵਾਰਨ ਕਾਲਸਹਾਰ ਤੋਏ ਜਸ ਬਖਤਾ ਕੁਲ ਸੋਢੀ ਗੁਰੂ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤ
1: ਵਾਹਿਗੁਰੂ ਜੀ ਤ੍ਰਮ ਧੀਰ ਗੁਰਮਤ ਗਭੀਰ ਪਰ ਦੁੱਖ ਵਿਸਾਰਨ ਸਬਦ ਸਾਰ ਹਰ ਨਾ ਸਮ ਉਧਾਰ ਆਮੇਵ ਨਿਵਾਰਨ ਮਹਾਂਦਾਨ ਸਤਿਗੁਰ ਗਿਆਨ ਮਨ ਚਾਹੋ ਨਾ ਹੁਟੇ ਸਤਮੰਤ ਹਰ ਨਾਮ ਮੰਤਰ ਨਵਨਿਧ ਨਾ ਨਿਖੁਟੇ ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਆ ਤਾਨਿਓ ਗੁਰ ਅਰਜਨ ਕਲ ਉਚਰੈ ਤੇ ਰਾਜ ਜੋਗ ਰਸ ਜਾਣਿਓ ਗੁਰ ਰਾਮਦਾਸ ਧਨ ਸਰਬ

ਰਾਜ ਮੈਂ ਜੋ ਕਮਾਇਓ, ਧਨ ਧਨ ਗੁਰ ਧਨ, ਅਪਰ ਸਰ ਸੁਪਰ ਪਰਾਇਓ, ਗੁਰ ਕੰਮ ਪਰਮਾਣ ਅਜਰ ਜਰਿਓ, ਸਰ ਸੰਤੋਖ ਸਮਾਇਓ, ਗੁਰ ਅਰਜਨ ਕਲ ਉਚਰੈ, ਤੈ ਸਹਿਜ ਜੋਗ ਨਿਜ ਪਾਇਓ, ਗੁਰ ਕੰਮ ਪਰਮਾਣ ਅਜਰ ਜਰਿਓ, ਸਰ ਸੰਤ

अर्जुन पुरख प्रमाण पार तो चाले नहीं, नाम निशान सतगुरु शब्द से।

ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਪਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਹੈ ਦਿਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਜ ਪਰਮਾਣ ਪੁਰਖ ਗੁਰ ਅਰਜਨ ਭਿਖੋ ਨੈਣ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਜ ਪਰਮਾਣ ਪੁਰਖ ਗੁਰ ਅਰਜਨ

ਮਲ ਜਨਮ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂਦੈ।

ਪ੍ਰਭਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਆਪ ਕਿਰਪਾ ਕੀਤੀ, ਤਰੁੱਟ ਕੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਪਾਵਨ ਉਪਦੇਸ਼ ਰੂਪ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ। ਇਹ ਪਾਵਨ ਉਪਦੇਸ਼ ਗੋਂਡ ਰਾਗ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 867 ਪਰ ਆਰੰਭ ਹੁੰਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ।

ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵੇ ਜੇ ਸੋਚੀ ਲਖਵਾਦ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜਾਪੈ ਦਿਸੈ ਦੂਰ ਕਥਨਾ ਕਥੀ ਨ ਆਵੈ ਤੋਟ ਦੇਦਾ ਦੇ ਲੈਂਦੇ ਠਗ ਪਾਹੇ ਹੁਕਮੀ ਹੁਕਮ ਚਲਾਏ ਰਾਹੋ ਸਾਚਾ ਸਾਹਿਬ ਸਾਚ ਨਾਏ

ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ

ਈਸ਼ਰ ਬਰਮਾ ਇੰਦ ਸੁਣੇ ਮੁਕਸਾ ਲਾਹਣ ਮੰਦ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ ਸੁਣੇ ਸਰਾ ਗੁਣਾ ਕੀ ਗਾਹ ਸੁਣੇ ਸਿੱਖ ਪੀਰ

ਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸਿਤੀ ਸੰਬੰਧ।

ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚੇ ਸੋਹ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਣ ਜੋਰ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ।

ਜੋਤ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਸੂਰਮ ਭਕ ਸਾਰ ਅਸੰਖ ਮੋਲ ਨਿਵਲਾਇ ਤਾਰ ਜੋਤ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਣ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਤਾ ਕੀਤਾ ਤੇਤਾ ਨਾਉ ਵਿਣਾ ਵੈ ਨਾਹੀ ਕੋ ਥਾਉ ਜੋਤ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਮੋਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਉਨੀ ਪਾਪੀ ਆਖਣ ਨਾਹੀ ਕਰ ਕਰਨਾ ਲਿਖ ਲੈ।

ਹੋਮ ਨੀ ਜੇ ਤਿਸ ਮਨਹੁ ਨ ਵਿਸਰੈ ਹੈ। ਅੰਤ ਨ ਵੇਖਣ ਸੁਣਨ ਨ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਹੇ ਵੜੇ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਕਿਤੇ ਮੰਗੈ ਜੋਤ ਅਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਦੁੱਖ ਭੁੱਖ ਸਦਮਾਰ, ਇਹ ਪੇਦਾ ਤਰੀ ਦਾ ਤਾਰ, ਜੇ ਕੋ ਖਾਇ ਆਖਣ ਪਾਏ, ਉਹ ਜਾਣੇ ਜੇਤੀਆ ਮੁਖ ਖਾਏ, ਜਿਸਨੋਂ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਆਵੈ ਅਮੁੱਲੈ ਜਾਹੇ, ਅਮੁੱਲ ਪਾਏ ਮੁੱਲਾ ਸਮਾਹੇ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਨ, ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕੇ ਉੱਠ ਉੱਠ ਜਾਹੇ, ਜੇਵੜ ਭਾਵੇ ਤੇਵੜ ਹੋਏ, ਨਾਨਕ ਜਾਣੇ ਸਾਚਾ ਸੋਏ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਕੀਤੇ ਰਾਗ ਪਰਿਸਿਉ ਕਹੀਨ, ਕੀਤੇ ਗਾਵਨ ਹਾਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ, ਗਾਵਨ ਜਤੀ ਸਤੀ ਸੰਤੋਖੀ ਗਾਵੇ।

ਇਸ ਭਾਵ ਸੋਈ ਕਰਸੀ ਹੁਕਮ ਨ ਕਰਨਾ ਜਾਏ। ਹੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਭੁਗਤ ਗਿਆਨ ਦਇਆ ਭੰਡਾਰਨ ਕਟ ਕਟ ਵਾਜੇ ਨਾਦ ਸੰਜੋਗ ਵਿਜੋਗ ਦੁਇਕਾਰ ਚਲਾਵੇ।

0: ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ। ਆਦੇਸ਼ ਤਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ
1: ਵੇਸ਼।
0: ਕਰ ਕਰ ਵੇਖੈ ਸਿਰਜਨਹਾਰ, ਨਾਨਕ ਸੱਚੇ ਕੀ ਸਾਚੀ।

ਇਹ ਤਰਾਹ ਪਤ ਪਵੜੀਆ ਚੜੀਐ ਹੋਏ ਇੱਕੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੋਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਤਿੱਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਾਤਮਨ ਬੁੱਧ ਤਿਥੈ ਘੜੀਐ ਸੁਰਤ ਸਿੱਧਾ ਕੀ ਸੁਧ ਤਿਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਨਾ ਮਰੇ ਨ ਠਾਗੇ ਜਾਹੇ ਜਿਨ ਕਹਿ ਰਾਮ ਸਹਿ ਮਨ ਮਾਹੇ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾਲ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਜਾਤ ਪਾਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਘੜੀਐ ਸ਼ਬਦ ਸਜੀ ਟਕਸਾਲ ਜਿਨ ਕੋ

ಅದೋ ಊರ್ಧ್ವ ಅರ್ಧಂ ಅಂಗಂ.

0: ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਮਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੋਂ ਪ੍ਰਸਾਦ ਸਵੀਏ ਸ਼ਰਾਵਕ ਸੁਰ ਸਮੋਸੇ ਦਾਨ ਕੇ ਦੇਖ ਫਰੀਓ ਕਰ ਜੋਗ ਜਤੀ
0: ਕੇ
1: ਸਾਰੇ ਹੀ ਸਾਰੇ ਹੀ ਦੇਸ਼ ਕੋ ਦੇਖ ਰਹੀ ਹੋ ਮਤ ਕਹੋ ਨਾ ਦੇਖਿਤ ਪ੍ਰਾਣ ਪਤੀ ਮਾਤੇ ਮਤੰਗਨ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ
0: ਸਵਾਰੇ
1: ਪਾਰੀ ਪੁਜਾਨ ਕੇ ਪੂਪ ਪਲੀ ਬਿਤੇ ਨਿਆਵਤ ਸੀਸ ਨਾ ਜਾਤ ਵਿਚਾਰੇ ਜੀਤ ਫਿਰੇ ਸਭ ਦੇਸ਼ ਦਿਸਾਨ ਕੋ ਬਾਜਟ ਡੋਲ ਮਿਰਦੰਗ
0: ਨਗਾਰੇ
1: ਪੂਤ ਪਵਿਕ ਭਗਵਾਨ ਕੇ ਪੂਪਤ ਕੌਣ ਗਨੇ ਨਹੀਂ ਜਾਤ
0: ਵਿਚਾਰੇ
1: ਕਿਰਤ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਬਿਸੇ ਕੈ
0: ਪੁਰਾਣ
1: ਕੌਣ ਆਹਾਰ ਜਿਤਿ ਜਿਤ ਥਾਰ ਸਭੇ ਸੁਬਿਚਾਰ ਹਜ਼ਾਰ ਕੇ ਦੇਖੈ
0: ਸ਼੍ਰੀ ਭਗਵਾਨ
1: ਸੁਧ ਸਿਪਾ ਦੁਰੰਦ ਦੁਬਾ ਸੋ ਸਾਸ ਸੁਨਾ ਦੁਰਜਾਂਦ ਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ
0: ਮਲੈਂਗੇ
1: ਵੀਰ ਪਾਰ ਬੜੇ ਬੜਿਆਰ ਬਛਾਰੀ ਸਾਰ ਕੀ ਥਾਰ ਪਛਈਆ ਗਾਰੇ ਗਰਾਨ ਕੋ ਤੋਰਨ ਹਾਰ ਸੋ ਬਾਤਨ ਹੀ ਚਕਚਾਰ ਲਵਈਆ ਦਾਨਵ ਦੇਵ ਨਿੰਦ ਨਿਸਾਚਰ ਪੂਤ ਪਵਿਕ ਪਵਾਨ ਜਪੈਂਗੇ ਪ੍ਰਤਾਪਨ ਬਾਟ ਜੈ ਤੁਨ ਪਾਪਨ ਕੇ ਬੋ ਪੁੰਜ ਕਪੈਂਗੇ ਮਾਨਵ ਇੰਦ੍ਰ ਗਜਿੰਦਰ ਨਰਾਤ ਪਜੋਨ ਲੋਕ ਕੋ ਰਾਜ ਕਰੇਂਗੇ ਬ੍ਰਹਮ ਮਹੇਸ਼ਰ ਬਿਸਨ ਸਚੀਪਤ ਅੰਤ ਫਸੇ ਜਮ ਫਾਸ ਪਰੇਂਗੇ ਤਵਾ ਪਯੋ ਜੋ ਦੋ ਲੋਚਨ ਮੁੰਦ ਕਹਿ ਬੈਠ ਰਹੀ ਹੋ ਬਕ ਧਿਆਨ
0: ਲਗਾਇਓ
1: ਵਾਸ ਕੀ ਉਹ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਠਾਇਓ ਕਾਹੂ ਲੈ ਪਾਹਨ ਪੂੰਜ ਥਰਿਓ ਸਿਰ ਕਾਹੂ ਲੈ ਲਿੰਗ ਗੜੇ ਲਟਕਾਇਓ।

0: ਸਦਾ ਸਤ ਸੰਭਾਲੇ
1: ਹੁਕਮ ਤੁਝੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ
0: ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ
2: ਐਸਾ ਕੰਮ ਮੁੱਲੇ ਨਾ ਕੀਚੈ ਜਿਤ ਅੰਤ ਪਛੋਤਾਈਐ
0: ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ
2: ਕਹੇ ਨਾਨਕ ਮਨ ਪਿਆਰੇ ਤੂੰ

0: ਮਨ ਵਸਾਇਆ,
1: ਕਰੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ।
0: ਕਰਮੀ ਸਹਿਜ ਨ ਉਪਜੈ, ਵਿਣ ਸਹਿਜੈ ਸਹਿਸਾ ਨ ਜਾਏ,
1: ਲਹਿ ਜਾਏ ਸਹਿਸਾ ਕਿਤਾ ਸੰਜਮ ਰਹੇ ਕਰਮ ਕਮਾਏ।
0: ਸਹਿਸੇ ਜਿਉ ਮਲੀੜ ਹੈ, ਕਿਤ ਸੰਜਮ ਧੋਤਾ ਜਾਏ,
2: ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਚਿਤ ਲਾਏ।
0: ਕਹੈ ਨਾਨਕ ਗੁਰ ਪ੍ਰਸਾਦੀ, ਸਹਿਜ ਉਪਜੈ ਇਉ ਸਹਿਸਾ ਇਵ ਜਾਏ।
2: ਜਿਉ ਮੈਲੇ ਬਾਹਰੋ ਨਿਰਮਲ, ਬਾਹਰੋ ਨਿਰਮਲ ਜਿਉ ਤਮੈਲੇ, ਤਿਨੀ ਜਨਮ ਜੂਏ ਹਾਰਿਆ।
0: ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ,
2: ਵੇਦਾਂ ਮੈਂ ਨਾਮ ਉਤਮ ਸੋ ਸੁਣੈ ਨਾਹੀ, ਫਿਰੈ ਜੋ ਬੇਤਾ ਲਿਆ।
0: ਕਹੈ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਰੈ ਹਾਰਿਆ।
2: ਜਿਉ ਨਿਰਮਲ ਬਾਹਰੋ ਨਿਰਮਲ, ਬਾਹਰੋ ਤਾਂ ਨਿਰਮਲ ਜਿਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ।
0: ਮੂੜ ਕੀ ਸੋਏ ਪੋਚਾ ਨਾਹੀ,

0: ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ,
1: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ।
0: ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੇ ਸਮਾਲੇ,
1: ਆਪ ਛੱਡ ਸਦਾ ਰਹੇ ਪੜਨੇ ਗੁਰ ਬਿਨ ਅਵਰ ਨਾ ਜਾਣੇ ਕੋਏ।
0: ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ।
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ,
0: ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੇ ਵਿਵੇਕੀਆ ਜਾਏ।
1: ਅਨੇਕ ਜੁਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ,
0: ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰ ਸ਼ਬਦ ਸੁਣਾਏ।
1: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ,
0: ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ,
1: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ।
0: ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ,
1: ਪੀਵੋ ਅੰਮ੍ਰਿਤ ਸਦਾ ਰੋਹਰ ਰੰਗ ਜਪਿਓ ਸਾਰੰਗ ਪਾਣੀ।
0: ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ,
1: ਸਤਗੁਰੂ ਬਿਨਾ ਹੋਰ ਕੱਚੀ ਹੈ ਬਾਣੀ,
0: ਬਾਣੀ ਤਾਂ ਕੱਚੀ ਸਤਗੁਰੂ ਬਾਜੋ ਹੋਰ ਕੱਚੀ ਬਾਣੀ।
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਵਖਾਣੀ,
0: ਹਰ ਹਰ ਨਿਤ ਕਰੇ ਰਸਨਾ ਕਿਹਾ ਕਛੂ ਨਾ ਜਾਣੀ,
1: ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈ ਰਵਾਣੀ।
0: ਕਹਿ ਨਾਨਕ ਸਤਗੁਰ ਬਾਜੋ ਹੋਰ ਕੱਚੀ ਬਾਣੀ,
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ,
0: ਸ਼ਬਦ ਰਤਨ ਜਿਨ ਮਨ ਲਾਗਾ ਇਹ ਹੋਆ ਸਮਾਓ,
1: ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ,
0: ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ।
1: ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ,
0: ਸ਼ਿਵ ਸ਼ਕਤ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ,
1: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ।
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
1: ਗੁਰਮੁਖ ਜਿਸਨੂੰ ਆਪ ਕਰੇ ਸਿਉ ਹੋਵੇ ਇੱਕ ਸਿਉ ਲਿਵਲਾਏ।
0: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ,
1: ਸਿਮਰਤ ਸਾਸਤ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ,
0: ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ

0: ਕੀਤਾ ਜਿਨ ਜਿਉ ਉਪਾਏ ਜਗ ਦਿਖਾਇਆ।
1: ਗੁਰਪ੍ਰਸਾਦੀ ਪੂਜਿਆ ਤਾਂ ਚਲਤ ਹੋਆ ਚਲਤ ਨਗਰੀ ਆਇਆ।
0: ਕਹੇ ਨਾਨਕ ਸ੍ਰਿਸ਼ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੇ ਆਇਆ।
1: ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ।
2: ਹਰ ਗਾਉ ਮੰਗਲ ਨਿਤ ਸਾਖੀਐ ਸੋਖ ਦੁਖ ਨਾ ਵਿਆਪੇ।
1: ਗੁਰ ਚਰਨ ਲਾਗੇ ਦਿਨ ਸੁਪਾਗੇ ਆਪਣਾ ਫਿਰ ਜਾਪੇ।
0: ਅਨੰਤ ਬਾਣੀ ਗੁਰ ਸ

0: ਹਰ ਮਨ ਨਾ ਵਸਾਇਆ,
1: ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ,
0: ਕਹੇ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰੂ ਸਿਉ ਚਿਤ ਲਾਇਆ,
1: ਇਹ ਨੇਤਰ ਹੋ ਮੇਰੇ ਹੋ, ਹਰ ਤੁਮੈ ਜੋ ਤਰੀ, ਹਰ ਬਿਨ ਅਵਰ ਨ ਦੇਖੋ ਕੋਈ।

0: ਗਿਆਨ ਸਾਂਝੈ ਬਸਤ ਭਵਾਨੀ,
1: ਬ੍ਰਹਮਾ ਵਿਸ਼ਨੇ ਅੰਤ ਨਹੀਂ ਪਾਇਓ, ਨੇਤ ਨੇਤ ਮੁਖ ਚਾਰ ਬਤਾਇਓ,
0: ਕੋਟ ਇੰਦਰ ਉਪਿੰਦਰ ਬਣਾਏ, ਬ੍ਰਹਮਾ ਰੁਦਰ ਉਪਾਇ ਖਪਾਏ,
1: ਲੋਕ ਜਗਦਾਸ ਖੇਲ ਚਾਇਓ, ਮਹਰੇ ਆਪ ਹੀ ਬੀਚ ਮਿਲਾਇਓ,
0: ਦਾਨਵ ਦੇਵ ਨਿੰਦ ਪਾਰਾ, ਗੰਧਰਵ ਜਚ ਰਚੇ ਸੁਬਚਾਰਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਸੰਤ ਕੀ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ,
0: ਕਮਲ ਕਾਂਤੇ ਪਾਈਐ ਰਸ ਸਹਾਈ,
1: ਵਣ ਤ੍ਰਿਣ ਤ੍ਰਿਭਵਨ ਮੋਲਿਆ ਅੰਮ੍ਰਿਤ ਫਲ ਪਾਈ,
0: ਮਿਲ ਸਾਰੂ ਸੁਖ ਉਪਜੈ ਲਥੀ ਸਭ ਸ਼ਾਈ,
1: ਨਾਨਕ ਸਿਮਰਾ ਏਕ ਨਾਮ ਫਿਰ ਬਹੁ ਨਾ ਧਾਈ,
0: ਪੰਜੇ ਮਤੇ ਮਹਾਂ ਬਲੀ ਕਰ ਸੱਚਾ ਟੋਆ,
1: ਆਪਣੇ ਚਰਨ ਜਪਾਇਣ ਵਿੱਚ ਦਿਓ ਖੜੋਆ।

0: ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉਚੇਤੇ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ
1: ਬੋਲੋ ਜੀ ਵਾਹਿਗੁਰੂ।

ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਹੀ ਤੇ ਗਵਾਹੀ, ਦੇਖ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ।

ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ, ਬੇਅੰਤ ਬਾਣੀਆਂ ਦੇ ਜਾਪ, ਸੰਗਤੀ ਰੂਪ ਦੇ ਵਿੱਚ ਹੋਏ ਸਤਿਗੁਰੂ ਅੰਮ੍ਰਿਤ ਵੇਲੇ, ਸਮੂਹ ਟਹਿਲੀਆਂ ਵੱਲੋਂ ਸਵਈਆਂ ਦੇ ਜਾਪ ਹੋਏ ਪਾਤਸ਼ਾਹ ਜੀਓ, ਗੁਰਬਾਣੀ ਪੜ੍ਹਦਿਆਂ ਹਾਜ਼ਰੀਆਂ ਭਰਦਿਆਂ ਆਪ ਜੀ ਦੇ ਸਨਮੁੱਖ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਜੀ ਕਿਰਪਾਲਤਾ ਕਰਨੀ, ਅੱਗੇ ਤੋਂ ਸ਼ੁੱਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ, ਆਪ ਜੀ ਦੇ ਹਜ਼ੂਰ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਲੰਗਰ ਪ੍ਰਸ਼ਾਦੇ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ। ਸਤਿਗੁਰੂ ਜੀ ਉਹ ਸ਼ੁਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ।

ਫਰੀਦਾ ਤਨ ਸੁੱਕਾ ਪਿੰਜਰ ਥਿਆ ਤਲੀਆ ਖੁੰਡੈ ਹੈ ਕਾਗ ਅਜੈ ਸੁਰਬ ਨਾ ਬਹੁੜਿਆ ਦੇਖ ਬੰਦੇ ਕੇ ਭਾਗ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ ਇਹ ਦੋਏ ਨੈਣਾ ਮਤ ਛੂਹਾ ਫਿਰ ਦੇਖਣ ਕੀ ਆਸ ਇਹ ਦੋਏ ਨੈਣਾ ਮਤ ਛੂਹਾ ਫਿਰ ਦੇਖਣ ਕੀ ਆਸ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੋਂਡ ਮਹੱਲਾ ਪੰਜਵਾ। ਨਾਮ ਨਿਰੰਜਨ ਨੀਰ ਨਰਾਇਣ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਅੰਮ੍ਰਿਤ ਵੇਲੇ ਸਤਿਗੁਰੂ ਸਾਹਿਬ ਜੀ ਨੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਸਾਨੂੰ ਸਾਰਿਆਂ ਨੂੰ ਨਿਹਾਲ ਕੀਤਾ ਹੈ। ਸਤਿਗੁਰੂ ਜੀ ਰਹਿਮਤ ਕਰਨ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਦੀਆਂ ਦਾਤਾਂ ਸਾਨੂੰ ਸਾਰਿਆਂ ਨੂੰ ਸਤਿਗੁਰੂ ਸਾਹਿਬ ਜੀ ਆਪ ਕਿਰਪਾਲਤਾ ਕਰਕੇ ਬਖਸ਼ਿਸ਼ ਕਰਦੇ ਰਹਿਣ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਨਮੁੱਖ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਸ ਵਕਤ ਆਪਾਂ ਸਹਿਜ ਪਾਠ ਕਰਦੇ ਹਾਂ, ਜਿਸ ਵੇਲੇ ਸਤਿਗੁਰੂ ਸਾਹਿਬ ਜੀ ਦੇ ਦੀਵਾਨ ਹਾਲ ਦੇ ਨਾਲ ਕਮਰੇ ਦੇ ਵਿੱਚ ਪ੍ਰਕਾਸ਼ ਹੁੰਦਾ ਜਾਂ ਪਿੱਛੇ ਨਵੇਂ ਹਾਲ ਦੇ ਵਿੱਚ ਪ੍ਰਕਾਸ਼ ਕੀਤਾ ਜਾਂਦਾ ਹੈ, ਬੇਨਤੀ ਆਪ ਜੀ ਨੂੰ ਇਹ ਹੈ ਕਿ ਆਪ ਜੀ ਉਸ ਵਕਤ ਮੋਬਾਇਲ ਦੀ ਵਰਤੋਂ ਤੋਂ ਜਿਹੜਾ ਹੈ ਉਹ ਗੁਰੇਜ਼ ਕਰਿਆ ਕਰੋ। ਕਿਸੇ ਵਕਤ ਆਪ ਜੀ ਜਿਸ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਰਦਿਆਂ ਵੀ ਕਿਸੇ ਵੇਲੇ ਆਪ ਜੀ ਫੋਨ ਦੀ ਵਰਤੋਂ ਕਰਦੇ ਹੋ ਤਾਂ ਇਹਦੇ ਤੋਂ ਗੁਰੇਜ਼ ਕਰਨਾ ਹੈ, ਜ਼ਰੂਰੀ ਹੈ। ਔਰ ਕੋਸ਼ਿਸ਼ ਕਰੋ ਕਿ ਮੋਬਾਇਲ ਜਿਹੜਾ ਹੈ ਉਹ ਨਾਲ ਨਾ ਹੀ ਰੱਖਿਆ ਜਾਵੇ, ਕਿਉਂਕਿ ਆਪਾਂ ਕਿਸੇ ਵਕਤ ਜਦੋਂ ਸਹਿਜ ਪਾਠ ਦੀ ਸੰਪੂਰਨਤਾ ਕਰ ਲੈਂਦੇ ਹਾਂ ਅਤੇ ਉਸ ਵੇਲੇ ਮਹਾਰਾਜ ਜੀ ਦੇ ਉੱਪਰ ਆਪਾਂ ਰੁਮਾਲਾ ਸਾਹਿਬ ਵੀ ਸੰਪੂਰਨ ਤਰੀਕੇ ਨਾਲ ਨਹੀਂ ਦਿੰਦੇ ਅਤੇ ਮੋਬਾਇਲ ਦੇ ਉੱਪਰ ਆਪਾਂ ਨੋਟ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਸ ਕਰਕੇ ਬੇਨਤੀ ਹੈ ਕਿ ਆਪ ਜੀ ਉਸ ਵੇਲੇ ਮੋਬਾਇਲ ਦੀ ਵਰਤੋਂ ਜਿਹੜੀ ਹੈ ਉਹ ਨਾ ਕਰੋ। ਇਹ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਸਾਹਿਬ ਮਹਾਰਾਜ ਸਾਨੂੰ ਸਾਰਿਆਂ ਨੂੰ ਨੇਮ ਅਤੇ ਪ੍ਰੇਮ ਬਖਸ਼ਣ। ਆਓ ਭਾਈ ਸਾਹਿਬ ਜੀ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਆਸਾ ਜੀ ਦੀ ਵਾਰ ਦੇ ਰੂਪ ਦੇ ਵਿੱਚ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ ਸੁੱਚੇ ਨਯਾ ਕੀਐ ਵੈਂਜ ਪਿੰਡ ਧੋਏ ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਿਆ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਧਾਈ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਤਰਕੇ। ਬੋਲੋ ਜੀ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ, ਤੇਗ ਵਾਹੀ ਦੇਖ ਕੇ ਨਿਰਟ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ। ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨ ਅਸਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ। ਸਿੱਖਾਂ ਦਾ ਮਾਨੀ

ਸਾਹਿਬਾ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ

ਜਾਣੇ ਉੱਟਿਆਂ ਦੀ ਓਟ ਸੱਚੀ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਦੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰ ਕਰਦੇ ਸੇਵਕ ਬੀਬੀ ਸਿਮਰਨਜੀਤ ਕੌਰ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਕਿਰਪਾਲਤਾ ਕਰਨੀ ਤੰਦਰੁਸਤੀ ਚੜ੍ਹਦੀ ਕਲਾ ਦੇਹ ਰੋਗਤਾ ਦੀਆਂ ਦਾਤਾਂ ਬਖਸ਼ਣੀਆਂ ਆਪ ਜੀ ਦੇ ਹਜ਼ੂਰ ਬੀਬੀ ਯਸ਼ਵਿੰਦਰ ਕੌਰ ਬੀਬੀ ਗੁਰਪ੍ਰੀਤ ਕੌਰ ਨੂੰ ਚੜ੍ਹਦੀ ਕਲਾ ਬਖਸ਼ਣੀ ਕਰੋ ਕਿਰਪਾ ਆਪ ਜੀ ਕੜਾ ਪ੍ਰਸ਼ਾਦ ਦੀ ਦੇਖ ਸੱਜ ਕਰਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੈਂਗੇ ਖੁਆਰ ਹੋਏ ਸਭ ਮਿਲੈਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਏਕ ਧੰਮ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰ ਕਾ ਉਪਦੇਸ਼ ਸੁਣ ਤੋਂ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਸੋ ਕਹੋ ਤਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਮਦੀ ਨੂਰ ਅਰਸਾਂ ਕੁਰਸਾਂ ਚੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੇ ਸਾਹ ਜਿਸ ਪਾਸ ਬੈਠਿਆ ਸੋਹੀ ਆਏ ਸਭਨਾ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਬਸਤ ਅਗੋਚਰ ਗੁਰ ਮਿਲ ਲਹੇ ਨਾਰਾਇਣ ਓਟ ਨਾਨਕ ਦਾਸ ਗਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਂਡ ਮਹੱਲਾ ਪੰਜਵਾਂ। ਨਾਮ ਨਿਰੰਜਨ ਨੀਰ ਨਰਾਇਣ, ਰਸਨਾ ਸਿਮਰਤ ਪਾਪ ਬਿਲਾਇਣ ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਨਾਰਾਇਣ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।